0: Radio 94.7 FM.
1: Monday, Tuesday, Thursday, Friday, 7 to 8 p.m. Sundays, 1 to 5 p.m.
0: Visit sabrang.ca.
2: Hey, here's some drug impaired driving laws, simplified. If police suspect you're driving impaired by drugs, they have the tools to arrest you. First, a roadside test. And if you fail, further testing at the station, which can lead to your arrest and a criminal conviction for impaired driving. It's not just alcohol, it's drugs too. If you drive high, there will be consequences.
3: Let's keep our roads safe. A message from Met Canada.
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
5: 94.7 FM ਤੇ ਮੈਂ ਤੁਹਾਡਾ ਹੋਸਟ ਡਾਂਸ ਦੇ ਪ੍ਰੋਗਰਾਮ ਦਾ ਦੂਸਰਾ ਹਿੱਸਾ ਲੈ ਕੇ ਹਾਜ਼ਰ ਹੈ। ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਨਿੱਘੀ ਜੀ ਆਇਆਂ, ਧੰਨਵਾਦ। ਤੁਸੀਂ ਸੁਣਦੇ ਹੋ ਹਰ ਐਤਵਾਰ ਪ੍ਰੋਗਰਾਮ ਦੀ ਰੀਚ ਕਾਫੀ ਲੰਬੀ ਹੈ, ਜਿਸ ਤਰ੍ਹਾਂ ਹੁਣੇ ਬ੍ਰਾਹਮਣੀ ਦੱਸ ਗਏ ਕਿ ਲੈਥਬ੍ਰਿਜ ਤੱਕ, ਕੈਨਮੋਰ, ਲੈਥਬ੍ਰਿਜ, ਇਨਿਸਫਿਲ, ਰੈਡੀਅਰ ਤੱਕ ਇਹ ਪ੍ਰੋਗਰਾਮ ਸੁਣਿਆ ਜਾ ਸਕਦਾ। ਕਾਫੀ ਵੱਡੀ ਰੀਚ ਹੈ ਇਸ ਪ੍ਰੋਗਰਾਮ ਦੀ, ਤੇ ਧੰਨਵਾਦ ਹੈ ਤੁਸੀਂ ਸੁਣਦੇ ਹੋ ਵਕਤ ਕੱਢ ਕੇ। ਇਸ ਹਫ਼ਤੇ ਦੇ ਸਪੋਂਸਰਸ ਤੋਂ ਬਾਅਦ ਗੱਲਾਂ ਬਾਤਾਂ ਸ਼ੁਰੂ ਕਰਾਂਗੇ। ਜਿਹੜਾ ਰੀਸੈਂਟਲੀ ਆਪਾਂ ਦੇਖ ਰਹੇ ਹਾਂ ਸਟੂਡੈਂਟਸ ਜਿਹੜੇ ਸੜਕਾਂ 'ਤੇ ਆ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਤੁਸੀਂ ਕੋਈ ਸ਼ਾਮਿਲ ਹੋਣਾ ਹੋਇਆ ਤਾਂ 403-717-1947 ਸਟੂਡੀਓ ਦਾ ਨੰਬਰ ਹੈ, 4037-17-1947। ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ 7 ਲੋਕੇਸ਼ਨਾਂ ਨੇ, 3690 ਵੈਸਟ ਵਿੰਡ ਡਰਾਈਵ, ਵੈਸਟ ਵਿੰਡ ਸੁਪਰਸਟੋਰ ਦੇ ਬਿਲਕੁਲ ਸਾਹਮਣੇ, 64 ਐਵਨੂ ਤੇ ਫਲਕਮਰ ਬੁਲੇਬਰਡ, 80 ਐਵਨੂ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ, 104 ਐਵਨਿਊ ਐਂਡ ਮੇਟਿਸ ਟ੍ਰੇਲ ਸਿਟੀ ਸਕੇਪ ਸਕੇਅਰ, 128 ਐਵਨੂ ਰੈਡ ਐਂਬਰ ਗੇਟ ਰੈਡ ਸਟੋਨ ਤੇ ਕਾਰਿੰਗਟਨ ਬੁਲੇਬਰਡ, ਐਂਡ 144 ਐਵਨਿਊ ਕਾਰਿੰਗਟਨ ਦੇ ਵਿੱਚ ਮੇਨ ਸਟਰੀਟ ਏਡਰੀ ਤੇ 7ਵੀਂ ਲੋਕੇਸ਼ਨ ਖੁੱਲ ਗਈ ਹੈ। ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ, ਫਲ ਫਰੂਟ, ਘਰਾਂ ਤੋਂ ਵਰਤਣ ਵਾਲਾ ਸਮਾਨ, ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ। ਸਾਂਝਾ ਨੰਬਰ ਇੱਕੋ ਹੀ ਹੈ, 403-835-2222, 403-835-2222। ਰਿਲਾਇੰਸ ਲੀਗਲ ਗਰੁੱਪ, ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨੇ, ਰੀਅਲ ਅਸਟੇਟ, ਪਰਸਨਲ ਇੰਜਰੀ, ਇਮੀਗ੍ਰੇਸ਼ਨ, ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਬਣ ਗਿਆ ਕੋਈ, ਤੇ 403-285-7070 ਤੇ ਫੋਨ ਕਰ ਸਕਦੇ ਹੋ। ਇਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ, ਕੋਈ ਵੀ ਹੈਵੀ ਗ੍ਰੈਵਲ ਟਰੱਕ, ਸੈਮੀ ਟਰੱਕ, 5-ਟਨ ਟਰੱਕ ਖਰਾਬ ਹੋ ਗਿਆ ਤਾਂ ਉਹਨਾਂ ਕੋਲ ਹਰ ਕਿਸਮ ਦਾ ਟੋ ਟਰੱਕ ਅਵੇਲੇਬਲ ਹੈ। ਕੋਈ ਹੈਵੀ ਇਕਵਿਪਮੈਂਟ ਤੁਸੀਂ ਇੱਕ ਦੂਸਰੀ ਲੋਕੇਸ਼ਨ ਤੋਂ ਪਹੁੰਚਾਉਣਾ ਹੈ ਤਾਂ 403-470-8697, 403-470-8697 ਨੰਬਰ ਆ ਉਹਨਾਂ ਦਾ। ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ, ਆਵਰਲੀ ਜਾਂ ਫਲੈਟ ਰੇਟ, ਜਿਹੜਾ ਤੁਹਾਨੂੰ ਲੱਗੇ ਕਿ ਸਸਤਾ ਪਊਗਾ। ਪੀ ਐਨ ਜੀ ਐਕਸਕਵੇਟਿੰਗ ਐਂਡ ਡੈਮੋਲੀਸ਼ਨ, ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬ ਡਿਵੀਜ਼ਨ ਦਾ ਡਿੱਗ ਕਰਵਾਉਣਾ, ਗਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ, 403-818-2821। ਰੀਓ ਬੈਂਕ ਠਾਲ, ਕੋਈ ਛੋਟੀ ਵੱਡੀ ਪਾਰਟੀ, ਵੈਡਿੰਗ ਰਿਸੈਪਸ਼ਨ, ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਕਲਚਰਲ ਇਕੱਠ ਕਰਨਾ, 403-633-2000 ਨੰਬਰ ਹੈ, 403-633-2000 ਨੰਬਰ ਹੈ ਰੀਓ ਬੈਂਕ ਠਾਲ ਦਾ। ਇਹ ਸਨ ਸਾਡੇ ਸਪੋਂਸਰਸ, ਬਹੁਤ ਬਹੁਤ ਧੰਨਵਾਦ ਹੈ। ਇੰਟਰਨੈਸ਼ਨਲ ਸਟੂਡੈਂਟ ਵਾਲਾ ਇਸ਼ੂ ਮੈਂ ਕੋਸ਼ਿਸ਼ ਕਰੂੰਗਾ, ਜਿੰਨੀ ਕੁ ਮੇਰੇ ਕੋਲ ਬੁੱਧੀ ਹੈਗੀ ਹੈ ਮੈਂ ਉਹਦੇ ਮੁਤਾਬਕ ਆਪਾਂ ਗੱਲਾਂ ਬਾਤਾਂ ਕਰਾਂਗੇ ਇਹਦੇ ਨਾਲ ਸੰਬੰਧਿਤ, ਕਿਉਂਕਿ ਕਾਫੀ ਉਲਝੀ ਹੋਈ ਤਾਣੀ ਹੈ ਇਹ, ਖਾਸ ਕਰਕੇ ਸਾਡੇ ਭਾਈਚਾਰੇ ਲਈ। ਜਿਵੇਂ ਪਹਿਲਾਂ ਆਏ ਸੀਗੇ ਸਾਡੇ ਗੁਰੂ ਨਾਨਕ ਸੌਕਰ ਕਲੱਬ ਵਾਲੇ, ਕੱਪ ਵਾਲੇ ਭਾਈ ਸਾਹਿਬ ਗੱਲ ਰਹੇ ਕਿ ਵੀ ਜਿਹੜਾ ਪਿਛਲੇ ਕੁਛ ਸਾਲਾਂ ਤੋਂ ਸਾਨੂੰ ਜਿਹੜਾ ਐਂਟੀ ਇਮੀਗ੍ਰੈਂਟਸ, ਹੇਟ ਕ੍ਰਾਈਮ, ਉਹ ਬਹੁਤ ਚਿੰਤਾ ਦਾ ਵਿਸ਼ਾ ਹੈ। 120-125 ਸਾਲ ਲੱਗ ਗਏ ਸੀਗੇ ਭਾਈਚਾਰੇ ਨੂੰ ਇੱਥੇ ਆਪਣੀ ਜਗ੍ਹਾ ਬਣਾਉਣ ਦੇ ਲਈ, ਬਹੁਤ ਕੁਛ

ਸਾਡੇ ਗਦਰੀ ਬਾਬਿਆਂ ਨੇ ਉਦੋਂ ਬਾਅਦ ਜਿਹੜੇ ਪਰਿਵਾਰ ਆਏ ਸੀ ਬਹੁਤ ਨਸਲਵਾਦ ਦਾ ਸ਼ਿਕਾਰ ਹੋਏ। ਹੌਲੀ ਹੌਲੀ ਹੌਲੀ ਹੌਲੀ ਆਪਣੀ ਮਿਹਨਤ ਇਮਾਨਦਾਰੀ ਤੇ ਸਦਕਾ ਕਾਫੀ ਵਧੀਆ ਜਗ੍ਹਾ ਸਾਡੀ ਅਕਰੋਸ ਕੈਨੇਡਾ ਬਣ ਗਈ ਸੀ। ਲੋਕ ਸਾਨੂੰ ਮਿਹਨਤੀ ਇਮਾਨਦਾਰ ਸਮਝਦੇ ਸੀ, ਪਰ ਪਿਛਲੇ ਕੁਝ ਸਾਲਾਂ ਤੋਂ ਪਤਾ ਨਹੀਂ ਕਿੱਦਾਂ ਕਹਾਣੀ ਬਦਲ ਗਈ ਤਾਂ ਹੁਣ ਬਹੁਤ ਕੁਛ ਬਦਲ ਚੁੱਕਾ। ਇਹਦੇ ਬਾਰੇ ਮੈਜੋਰਿਟੀ ਜਿਹੜੇ ਲੋਕ ਹੈ ਪਬਲਿਕਲੀ ਕੁਛ ਬੋਲਣ ਜਾਂ ਨਾ ਬੋਲਣ ਉਹ ਅਲੱਗ ਗੱਲ ਹੈ, ਪਰ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ। ਉਹਦੇ ਵਿੱਚ ਹੁਣ ਕੌਣ ਕਸੂਰਵਾਰ ਹੈ, ਕਿਵੇਂ ਇਹ ਕਹਾਣੀ ਉਲਟੀ ਪੈ ਗਈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਆਪਾਂ ਪਹਿਲਾਂ ਕਹਾਣੀਆਂ ਸੁਣੀਆਂ ਨੇ ਜਿਹੜੀਆਂ ਇੰਡੀਆ ਗਵਰਨਮੈਂਟ ਵੱਲੋਂ ਫੋਰਨ ਇੰਟਰਫੀਰੈਂਸ, ਉਹ ਵੀ ਇੱਕ ਪਾਰਟ ਹੈ। ਇਹਦੇ ਕੁਝ ਇੱਕ ਪਾਰਟ ਨਹੀਂ ਹੈਗਾ ਕਿ ਜਿਹਦੇ 'ਤੇ ਆਪਾਂ ਕਹਿ ਸਕੀਏ ਕਿ ਆਹ ਹੀ ਜ਼ਿੰਮੇਵਾਰ ਹੈ, ਕਈ ਹਿੱਸੇ ਨੇ ਇਹਦੇ। ਜਿਹੜਾ ਉਹ ਪਾਰਟ ਹੈਗਾ ਫੋਰਨ ਇੰਟਰਫੀਰੈਂਸ, ਜਿਵੇਂ ਹੁਣ ਪਿਛਲੀ ਕੁਛ ਹਫ਼ਤਿਆਂ ਤੋਂ ਆਪਾਂ ਦੇਖ ਰਹੇ ਹਾਂ, ਮਹੀਨਿਆਂ ਤੋਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਐਕਸਟੋਰਸ਼ਨ ਕਾਲਾਂ ਵਾਲੇ ਬੰਦੇ ਫੜੇ ਜਾਏ ਜਾ ਰਹੇ ਨੇ। ਬਿਸ਼ਨੋਈ ਗੈਂਗ ਨਾਲ ਰਿਲੇਟਡ ਹੈ, FBI ਨੇ ਹੁਣ 35-36 ਫੜਿਆ, ਜਿਹਨਾਂ ਵਿੱਚੋਂ ਉਹਨਾਂ ਕੋਲ ਬਹੁਤ ਸਾਰੇ ਪਰੂਫ ਨੇ। RCMP ਅਤੇ FBI ਅਤੇ ਜਿਹੜੀਆਂ 5 Eyes ਇੰਟੈਲੀਜੈਂਸ ਜਿਹੜੀਆਂ ਹੈਗੀਆਂ ਸਾਡੇ 5 ਕੰਟਰੀਆਂ ਦੀਆਂ, ਇੱਕ ਦੂਜੇ ਨਾਲ ਸਾਂਝ ਪਾ ਕੇ ਉਹ ਬੰਦੇ ਫੜੇ ਆ। ਉਹ ਇੱਕ ਹਿੱਸਾ, ਉਹ ਟੋਟਲ ਜ਼ਿੰਮੇਵਾਰ ਨਹੀਂ ਹੈ। ਪਰ ਹੁਣ ਜਦੋਂ ਇਹਦੀ ਕੰਪਲੀਟ ਜੀ ਹਿਸਟਰੀ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸਿਰਫ ਵੈਸੇ ਹੀ ਨਹੀਂ, ਕਿ ਮੈਂ ਕੁਛ ਨਾ ਕੁਛ ਥੋੜ੍ਹਾ ਜਿਹਾ ਜ਼ਰੂਰ ਆਪਣੇ ਆਲੇ ਦੁਆਲੇ ਤੋਂ, ਔਰ ਕਈ ਸੱਜਣ ਮਿੱਤਰ ਜਿਹੜੇ ਲੋਇਰਸ ਨੇ, ਮਾਹਰ ਨੇ, ਤਕੜੇ ਇਸ ਮੁੱਦਿਆਂ ਦੇ ਉੱਤੇ ਸਮਝ ਰੱਖਦੇ ਆ, ਉਹਨਾਂ ਨੂੰ ਗੱਲਬਾਤ ਕਰਨ ਤੋਂ ਬਾਅਦ ਹੀ ਮੈਂ ਕੋਈ ਗੱਲ ਕਰਨ ਦੀ ਕੋਸ਼ਿਸ਼ ਮੇਰੀ ਹੁੰਦੀ ਹੈ। ਹਾਲਾਂਕਿ ਸਟਿਲ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੇ ਕੋਲ ਕੋਈ ਪੂਰੀ ਇਨਫੋਰਮੇਸ਼ਨ ਹੈਗੀ ਹੈ, ਪਰ ਕੋਸ਼ਿਸ਼ ਆਪਾਂ ਔਨ ਮੈਰਿਟ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਨਹੀਂ ਹੈਗਾ ਕਿ ਆਪਾਂ ਇੱਕ ਪਾਸੜ ਲੈ ਕੇ ਗੱਲ ਤੁਰੀਏ। ਕਹਾਣੀ ਜਿਹੜੀ ਟਰੂਡੋ ਲਿਬਰਲ ਸਰਕਾਰ ਵੇਲੇ ਸ਼ੁਰੂ ਹੋਈ, ਕੋਵਿਡ ਵੇਲੇ, ਪਹਿਲਾਂ ਬੈਲੈਂਸਡ ਅਪਰੋਚ ਜਿਹੜੀ ਚੱਲਦੀ ਸੀ ਇਮੀਗ੍ਰੇਸ਼ਨ ਦੀ, ਚਾਹੇ ਉਹ ਸਪਾਊਸਲ ਸੀ ਜਾਂ ਉਹ ਸਕਿਲਡ ਵਰਕਰ ਕੈਟਾਗਰੀ ਸੀ ਜਾਂ ਉਹ ਫੈਮਿਲੀ ਰੀਯੂਨੀਫਿਕੇਸ਼ਨ ਸੀ ਜਾਂ ਫਿਰ ਉਹ ਈਵਨ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਵਾਲੀ ਸੀ, ਉਹ ਇੱਕ ਬੈਲੈਂਸਡ ਅਪਰੋਚ ਸੀ। ਸਰਟਨ ਨੰਬਰਸ ਹਰ ਸਾਲ ਹੁੰਦੇ ਸੀ। ਹੁਣ ਕੋਵਿਡ ਤੋਂ ਬਾਅਦ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਟਰੂਡੋ ਸਰਕਾਰ ਵੇਲੇ, ਜਿੱਥੇ ਟਰੂਡੋ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨੇ ਇੱਕ ਸਟੈਂਡ ਲਿਆ, ਖਾਸ ਕਰਕੇ ਸਿੱਖ ਭਾਈਚਾਰੇ ਦੇ ਲਈ, ਜੋ ਇੰਡੀਆ ਗੌਰਮੈਂਟ ਫੋਰਨ ਇੰਟਰਫੀਰੈਂਸ ਦੇ ਕਰ ਰਹੀ ਸੀ। ਉਹਨੇ ਜਦੋਂ ਪਾਰਲੀਮੈਂਟ 'ਚ ਖੜ ਕੇ ਇਹ ਕਿਹਾ ਕਿ ਸਾਡੇ ਕੋਲ ਇਨਕ੍ਰੈਡੀਬਲ ਇਨਫੋਰਮੇਸ਼ਨ ਹੈ ਜਿਹਦੇ ਤਹਿਤ ਸਾਡੇ ਕੋਲ ਸਬੂਤ ਹੈਗੇ, ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਜਾਂ ਹੋਰ ਘਟਨਾਵਾਂ ਵਾਪਰਨੀਆਂ ਸ਼ੁਰੂ ਹੋਈਆਂ, ਉਹ ਮੈਜੋਰਿਟੀ ਆਫ ਦਾ ਟਾਈਮ ਆਮ ਤੌਰ 'ਤੇ ਕੋਈ ਕਿਸੇ ਦੇਸ਼ ਦਾ ਹੈੱਡ ਜਲਦੀ ਕਿਤੇ ਲੈਂਦਾ ਨਹੀਂ, ਪਾਰਲੀਮੈਂਟ 'ਚ ਖੜ ਕੇ ਇੱਦਾਂ ਦਾ ਸਟੈਂਡ ਨਹੀਂ ਲੈਂਦਾ ਕਿਸੇ ਹੋਰ ਕੰਟਰੀ ਦੇ ਵਿਰੁੱਧ, ਖਾਸ ਕਰਕੇ ਉਹ ਕੰਟਰੀ ਜਿਹਦੇ ਨਾਲ ਤੁਹਾਡਾ ਲੈਣ ਦੇਣ ਹੋਵੇ, ਬਹੁਤ ਵੱਡਾ ਕੰਟਰੀ ਹੋਵੇ, ਕੱਲ੍ਹ ਨੂੰ ਤੁਹਾਨੂੰ ਫਿਊਚਰ ਬਿਜ਼ਨਸ ਕਰਨਾ ਹੋਵੇ, ਜਿਵੇਂ ਹੁਣ ਪ੍ਰਾਈਮ ਮਿਨਿਸਟਰ ਕਾਰ ਨਹੀਂ ਕਰ ਰਿਹਾ, ਉਹ ਤੋਂ ਬੈਕ ਟਰੈਕ ਕਰ ਰਿਹਾ। ਪਰ ਇਹ ਟਰੂਡੋ ਦੀ ਤਾਰੀਫ ਕਰਨੀ ਬਣਦੀ, ਤੇ ਕਿਸੇ ਵੀ ਕਾਰਨ ਲਿਆ, ਉਹ ਸਾਡੇ ਨੇੜੇ ਸੀ ਜਾਂ ਸਾਡੇ ਉਹ ਸਿੱਖ ਫਲਸਫੇ ਨੂੰ ਤੇ ਵਿਸ਼ਵਾਸ ਰੱਖਦਾ ਸੀਗਾ, ਤੇ ਇਸ ਕਰਕੇ ਉਹਨੇ ਲਿਆ। ਪਰ ਦੂਜੇ ਪਾਸੇ ਆਹ ਜਿਹੜੀ ਹੁਣ ਅੱਜ ਅਸੀਂ ਮੈਸ ਦੇਖ ਰਹੇ ਹਾਂ ਇਮੀਗ੍ਰੇਸ਼ਨ ਦੇ ਵਿੱਚ, ਉਹ ਵੀ ਟਰੂਡੋ ਗਵਰਨਮੈਂਟ ਦਾ ਹੀ ਦੀ ਦੇਣ ਹੈ। 2015 ਤੋਂ ਜਦੋਂ ਜੇ ਸ਼ੁਰੂ ਕਰੀਏ ਨਾ, ਤਾਂ 3,51,000 ਦੇ ਕਰੀਬ ਸਟੂਡੈਂਟ ਆਏ, 2016 ਚ 4,14,000 ਆਏ। ਉੱਥੋਂ ਤੱਕ ਕੰਮ ਜਿਹੜਾ ਨੋਰਮਲ ਬੈਲੈਂਸਡ ਕੰਮ ਸੀਗਾ, ਤੇ 2018 ਤੋਂ ਜਦੋਂ ਸ਼ੁਰੂ ਹੋਇਆ, 2018 ਵਿੱਚ 5,72,000, 2019 ਚ 6,42,000, 2021

621,000 ਤੇ 2022 23 24 ਤੇ 25 ਚ ਸਰੀ ਲਾਗੀ ਕਹਾਣੀ ਸਮਝ ਨਹੀਂ ਆਈ ਕਿ ਇਮੀਗ੍ਰੇਸ਼ਨ ਮਿਨਿਸਟਰ ਜਾਂ ਉਸ ਸਰਕਾਰ ਦੀ ਕਿਵੇਂ ਮੱਤ ਮਾਰੀ ਗਈ ਜਾਂ ਜਿਹੜੇ ਸਾਡੇ 18-20-25 ਜਿਹੜੇ ਅਸੀਂ ਚੁਣ ਕੇ ਭੇਜਦੇ ਹਾਂ ਇਹਨਾਂ ਨੇ ਕਿਸੇ ਨੇ ਕਿਉਂ ਨਹੀਂ ਇਸ ਚੀਜ਼ ਬਾਰੇ ਸੋਚਿਆ 2022 ਦੇ ਵਿੱਚ 804,370 ਇੰਟਰਨੈਸ਼ਨਲ ਸਟੂਡੈਂਟ ਆ ਇਹ ਜੇ ਇਕੱਲੇ ਆਉਣੇ ਆ ਕਿ ਆਪਣਾ ਇੰਡੀਅਨ ਇਕੱਲੇ ਆਏ ਇਹਦੇ ਵਿੱਚ ਸਾਰੇ ਕੰਟਰੀਆਂ ਤੋਂ ਆਏ ਆ ਪਰ ਇੰਡੀਆ ਦਾ ਜਿਹੜਾ ਰਿਪ੍ਰੈਜੈਂਟਿੰਗ ਜਿੰਨੀ ਹੈਗੀ ਸੀ ਉਹ 30% ਤੋਂ 40% ਸੀਗੀ ਟੋਟਲ ਦੇ ਵਿੱਚ ਸੋ ਜੇ 804,000 ਆਏ ਆ ਤੇ 30-40% ਜਿਹੜੇ ਇੰਡੀਅਨ ਸਟੂਡੈਂਟ ਸੀ 2022 ਦੇ ਵਿੱਚ 2023 ਦੇ ਵਿੱਚ ਆਲਮੋਸਟ 1 million ਸਟੂਡੈਂਟ ਪੀਕ 1 million ਇੰਟਰਨੈਸ਼ਨਲ ਸਟੂਡੈਂਟ ਇੱਥੇ ਪਹੁੰਚਿਆ ਉਹਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਜੇ ਆਪਾਂ 30% ਵੀ ਲਾ ਲਈਏ ਤਾਂ 3 lakh ਹੈ ਸਾਡਾ ਹੀ ਇਕੱਲਿਆਂ ਦਾ 2,24,000 ਦੇ ਵਿੱਚ 9,95,000 ਤੇ 2,25,000 ਦੇ ਵਿੱਚ 6,90,000 ਹੁਣ ਤਾਂ ਦਰਵਾਜ਼ੇ ਇਕੱਲੇ ਜਦੋਂ ਇਹਨਾਂ ਨੇ ਖੋਲ੍ਹੇ ਆ 2022 ਤੋਂ ਸ਼ੁਰੂਆਤ ਹੋਈ ਹੈ ਉਹ ਇਕੱਲੇ ਸਟੂਡੈਂਟਸ ਲਈ ਨਹੀਂ ਖੋਲ੍ਹੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਸਿਬਲਿੰਗਸ ਯਾਨੀ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਕੌਣ ਆ ਰਿਹਾ ਕਿੱਥੇ ਆ ਰਿਹਾ ਕਿਉਂ ਆ ਰਿਹਾ ਇਹ ਆ ਕੇ ਰਹਿਣਗੇ ਕਿੱਥੇ ਇਹ ਕਰਨਗੇ ਕੀ ਆ ਕੇ ਕੀ ਸਾਡੇ ਕੋਲ ਇਨਫਰਾਸਟ੍ਰਕਚਰ ਹੈਗਾ ਕੋਈ ਵਕਤ ਹੁੰਦਾ ਸੀ ਕਿ ਜਦੋਂ ਇਮੀਗ੍ਰੇਸ਼ਨ ਦੇ ਲਈ ਅਪਲਾਈ ਕੀਤਾ ਜਾਂਦਾ ਸੀ ਦਿੱਲੀ ਇੰਟਰਵਿਊ ਆਉਂਦੀ ਸੀ ਬੰਦਾ ਇੰਟਰਵਿਊ ਤੇ ਜਾਂਦਾ ਸੀ ਫਿਜ਼ੀਕਲ ਵੀਜ਼ਾ ਆਫੀਸਰ ਇੰਟਰਵਿਊ ਕਰਦਾ ਸੀ ਉਹ ਦੇਖਦਾ ਸੀ ਬੰਦੇ ਨੂੰ ਇੰਟਰਵਿਊ ਜਿਹੜਾ ਦੇਣ ਆਉਂਦਾ ਸੀ ਉਹਦਾ ਫੇਸ ਰੀਡਿੰਗ ਉਹਦੀ ਬਾਡੀ ਲੈਂਗੁਏਜ ਉਹਦੇ ਡਾਕੂਮੈਂਟ ਤਾਂ ਉਹ ਬੇਸ ਤੇ ਬਹੁਤੀ ਵਾਰੀ ਯੈਸ ਔਰ ਨੋ ਹੁੰਦੀ ਸੀ ਪਰ 2022-23-24 ਦੇ ਵਿੱਚ ਕੀ ਕੀਤਾ ਚੱਕ ਕੇ AI ਆਰਟੀਫਿਸ਼ਲ ਇੰਟੈਲੀਜੈਂਸ ਦੇ ਥਰੂ ਵੀਜ਼ੇ ਦੇਣੇ ਸ਼ੁਰੂ ਕਰਤੇ ਜਿਵੇਂ ਪੌਪਕਾਰਨ ਵੰਡਣੇ ਹੁੰਦੇ ਆ ਤੇ ਵੰਡਣੇ ਸ਼ੁਰੂ ਕਰਤੇ ਹੁਣ AI ਦੇ ਵਿੱਚ ਕੀ ਹੈ ਸਾਡੇ ਤਾਂ ਇੰਡੀਆ ਦੇ ਵਿੱਚ ਮਾਹਰ ਬੈਠੇ ਆ ਕੰਪਿਊਟਰ ਤੇ ਸਵਾਲਾਂ ਦੇ ਜਵਾਬ ਦੇਣ ਲਈ ਉਹ 'ਚ ਤਾਂ ਫੇਲ ਹੋ ਹੀ ਨਹੀਂ ਸਕਦੇ ਕੰਪਿਊਟਰ ਨੂੰ ਜਵਾਬ ਦੇਣੇ ਆ ਉਹ ਤੇ ਤਾਂ ਸਿਰੇ ਤੋਂ ਸਿਰੇ ਬੈਠੇ ਆ ਇੱਕ ਤੋਂ ਇੱਕ ਉੱਪਰ ਚੜਿਆ ਬੈਠਾ ਤੇ ਜਿਹਦੇ ਕਰਕੇ ਧੜਾਧੜ ਵੀਜ਼ਾ ਇਸ਼ੂ ਹੋਈ ਗਏ ਹੁਣ ਉਹ ਇੰਨੇ ਕ੍ਰਿਮੀਨਲਸ ਇੱਥੇ ਕਿਵੇਂ ਆ ਗਏ ਫਿਰ ਹੁਣ ਜਦੋਂ ਐਡੀ ਵੱਡੀ ਤਾਦਾਦ ਵਿੱਚ ਆ ਗਏ ਔਰ ਉਹ ਆਏ ਸਾਰੇ ਲੀਗਲ ਵੀਜ਼ੇ ਤੇ ਆ ਜਿਹੜੇ ਸਟੂਡੈਂਟਸ ਆਏ ਉਹਨਾਂ ਦੇ ਨਾਲ ਪੇਰੈਂਟਸ ਉਹ ਇੱਥੇ ਆ ਕੇ ਉਹ ਵੀ ਕੈਸ਼ ਕੰਮ ਕਰਨ ਲੱਗ ਗਏ ਵਿਜ਼ਟਰ ਗਾਂ ਸਿਬਲਿੰਗ ਆ ਗਏ ਉਹ ਵੀ ਕੈਸ਼ ਕੰਮ ਕਰਨ ਲੱਗ ਗਏ ਹੁਣ ਆਬਵੀਅਸਲੀ ਹੈ ਮਲਟੀਕਲਚਰਲ ਸੁਸਾਇਟੀ ਦੇ ਵਿੱਚ ਸਾਡੇ ਜਿਹੜੇ ਬਿਜ਼ਨਸਿਸ ਨੇ ਉਹ ਵੀ ਜ਼ਿਆਦਾ ਮਜੋਰਿਟੀ ਜਿਹਦੇ ਇਮੀਗ੍ਰੈਂਟਸ ਦੇ ਬਿਜ਼ਨਸ ਹੈ ਚਾਹੇ ਉਹ ਕੰਸਟਰਕਸ਼ਨ ਹੈ ਚਾਹੇ ਉਹ ਕੋਈ ਟਰੱਕਿੰਗ ਹੈ ਚਾਹੇ ਕੋਈ ਈਵਨ ਮੈਕਸ ਤੱਕ ਗੱਲ ਪਹੁੰਚ ਗਈ ਸੀ ਕਿ ਮੈਕਸ ਵਾਲਿਆਂ ਨੇ ਕਿਵੇਂ LMI ਵੇਚੀਆਂ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਹੈ ਉੱਥੇ LMI ਵਿਕਣ ਲੱਗ ਗਈਆਂ ਕਿਉਂਕਿ ਲੈਣ ਵਾਲੇ ਸੀਗੇ ਵੇਚਣ ਵਾਲਾ ਤਾਂ ਹੀ ਵੇਚਦਾ ਨਾ ਚੀਜ਼ ਨੂੰ ਜਦੋਂ ਕੋਈ ਲੈਣ ਵਾਲਾ ਹੋਵੇ ਜਦੋਂ ਲੈਣ ਵਾਲੇ ਫਿਰਦੇ ਝੋਲੇ 'ਚ ਪਾਈ 35-35, 40-40 ਹਜ਼ਾਰ 18-18, 20-20 ਹਜ਼ਾਰ 50 ਹਜ਼ਾਰ ਤਾਂ ਅਗਲਾ ਕਹਿੰਦਾ ਠੀਕ ਹੈ ਇਹਨੂੰ ਕਿਸੇ ਨੇ ਹੋਰ ਵੀ ਮੁੰਨਣਾ ਹੀ ਹੈ ਮੈਂ ਮੁੰਨ ਲੈਣਾ ਕਿਉਂਕਿ ਸਾਰੇ ਬੰਦੇ ਤਾਂ ਐਥੀਕਲ ਨਹੀਂ ਨਾ ਹੁੰਦੇ ਹੈਗੇ ਅਗਲਾ ਕਹਿੰਦਾ ਹੈਲਪ ਦੇਟ ਜੇ ਬੰਦਾ ਦੇਣ ਲਈ ਤਿਆਰ ਹੈ ਤਾਂ ਵਾਈ ਨਾਟ ਸੋ ਦੇਣ ਵਾਲੇ ਵੀ ਸੀ ਗਾਹਕ ਸੀ ਤਾਂ ਹੀ ਅਗਲੇ ਨੇ ਉਹ ਦਿੱਤੀਆਂ ਪਰ ਹਾਂ ਉਹਨਾਂ ਦੀ ਇਮਾਨਦਾਰੀ ਇਹ ਹੋਣੀ ਚਾਹੀਦੀ ਸੀ ਜੇ ਤੁਸੀਂ ਕਿਸੇ ਨੂੰ LMI ਦਿੱਤੀ ਹੈ ਤਾਂ ਕਮ ਸੇ ਕਮ ਉਹਦਾ ਕੰਮ ਵੀ ਕਰਵਾ ਦਿਓ ਉਹਨੂੰ ਜਲੀਲ ਤਾਂ ਨਾ ਕਰੋ ਪਰ ਉਹ ਵੀ ਫਿਰ ਕਹਾਂ ਮੁੰਨਣ ਤੇ ਤੁਰ ਪਏ ਵੀ ਇਹਨੂੰ ਹੋਰ ਹੁਣ ਜਿੰਨਾ ਚਿਰ ਇਹਦਾ ਐਂ ਥੱਲਾ ਨਹੀਂ ਲੱਗਦਾ ਇਹਨੂੰ ਛੱਡਣਾ ਨਹੀਂ ਸੋ ਚੱਲਦਾ ਰਿਹਾ ਹੁਣ ਸਟੂਡੈਂਟਸ ਇੱਕ ਕਾਲਜ ਤੋਂ ਦੂਜਾ ਕਾਲਜ ਦੂਜੇ ਕਾਲਜ ਤੀਜਾ ਕਾਲਜ ਇੱਕ ਸ਼ਹਿਰ ਤੋਂ ਦੂਜਾ ਸ਼ਹਿਰ ਇੱਕ ਪ੍ਰਾਵਿੰਸ ਤੋਂ ਦੂਜਾ ਪ੍ਰਾਵਿੰਸ ਜਿੱਥੇ ਵੀ ਦੇਖਿਆ ਵੀ ਇੱਧਰ ਨੂੰ ਫਲੈਕਸੀਬਿਲਿਟੀ ਹੈਗੀ ਆ ਉਹ ਤੁਹਾਨੂੰ ਭੱਜਣੇ ਸ਼ੁਰੂ ਹੋ ਗਏ ਕਿਉਂਕਿ ਉਹਨਾਂ ਨੇ ਪੈਸੇ ਖਰਚੇ ਹੋਏ ਸੀ ਕੋਈ 25 lakh ਕੋਈ 30 lakh ਕੋਈ 40 lakh ਖਰਚ ਕੇ ਇੱਥੇ ਆਇਆ ਸੀਗਾ ਲੀਗਲ ਵੀਜ਼ੇ ਤੇ ਆਏ ਸੀ ਤੁਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ ਔਰ ਹੁਣ ਉਹ ਖਰਚੇ ਪੂਰੇ ਕਰਨ ਲਈ ਉਹਨਾਂ ਨੇ ਕਿਤੇ ਨਾ ਕਿਤੇ ਕੰਮ ਕਰਨਾ ਹੁਣ ਕੰਮ ਤਾਂ ਲਿਮਿਟਡ ਹੀ ਆ ਨਾ ਫਿਰ ਛੋਟੇ ਸ਼ਹਿਰਾਂ ਨੂੰ ਭੱਜ ਲਏ ਕੋਈ ਓਲਡਸ ਨੂੰ ਭੱਜ ਲਿਆ ਕੋਈ ਰੈੱਡ ਈਅਰ ਨੂੰ ਭੱਜ ਲਿਆ ਕੋਈ ਨਿਊ ਬ੍ਰੰਸਬਕ ਪ੍ਰਾਵਿੰਸ ਚਲਾ ਗਿਆ ਕੋਈ ਪ੍ਰਿੰਸ ਐਡਵਰਡ ਆਈਲੈਂਡ ਚਲਾ ਗਿਆ ਹੁਣ ਛੋਟੇ ਛੋਟੇ ਟਾਊਨਾਂ ਦੇ ਵਿੱਚ ਜਾ ਕੇ ਉਹ ਬੱਚੇ ਆਪਦੇ ਅਪਰਚੁਨਿਟੀ ਲੱਭਣ ਲੱਗ ਗਏ ਉਹ ਛੋਟੇ ਸ਼ਹਿਰਾਂ ਵਾਲੇ ਛੋਟੇ ਪ੍ਰਾਵਿੰਸ ਵਾਲੇ ਤੰਗ ਹੋ ਗਏ ਯਾਰ ਵੀ ਸਾਡਾ

0: ਛੋਟਾ ਜਿਹਾ ਸ਼ਹਿਰ ਸੀ ਆ ਕਿੱਥੋਂ ਆ ਗਿਆ ਸਾਰਾ ਕੁਛ ਇੱਥੇ ਸਾਡੇ ਥੋੜੇ ਜਿਹੇ ਬਿਜ਼ਨਸ ਹੁੰਦੇ ਸੀਗੇ ਇੱਥੇ ਸਾਡੇ ਬੱਚੇ ਸਮਰ 'ਚ ਕੰਮ ਕਰ ਲੈਂਦੇ ਸੀ ਆਪਦੀ ਪੋਕਟ ਚੇਂਜ ਲਈ ਯੂਨੀਵਰਸਿਟੀ ਜਦੋਂ ਹਾਈ ਸਕੂਲ ਜਾਂ ਯੂਨੀਵਰਸਿਟੀ ਵਾਲੇ ਬੱਚੇ ਤੇ ਹੁਣ ਤਾਂ ਇਹਨਾਂ ਲਈ ਜੋਬਾਂ ਹੈ ਨਹੀਂ ਗੀਆਂ ਇਹ ਸਾਰਾ ਕੁਛ ਜਦੋਂ ਇਕੱਠਾ ਹੋ ਗਿਆ ਔਰ ਇਹ ਸੱਚ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਟਿਮ ਹੋਰਟਨ ਬਦਨਾਮ ਕਿਉਂ ਹੋਇਆ ਕਿਉਂਕਿ ਟਿਮ ਹੋਰਟਨ ਤੇ ਰੈਗੂਲਰ ਕੈਨੇਡੀਅਨ ਨੂੰ ਜੋਬਾਂ ਮਿਲਣੀਆਂ ਬੰਦ ਹੋ ਗਈਆਂ ਸੀਗੀਆਂ ਜ਼ਿਆਦਾ ਉਹ ਸਟੂਡੈਂਟ ਹਾਇਰ ਕਰਨ ਲੱਗ ਗਏ ਕਿਉਂਕਿ ਬਹੁਤ ਸਾਰੇ ਜਿਹੜੇ ਟਿਮ ਹੋਰਟਨ ਨੂੰ ਵੀ ਸਾਡੇ ਜਿਹੜੇ ਭਾਰਤੀ ਹੈ ਪਾਕਿਸਤਾਨੀ ਊਨ ਕਰਦੇ ਆ ਬੈਂਕਾਂ ਦੇਖ ਲਓ ਜਿੰਨੇ ਆਹ ਇੱਧਰ ਸਾਡੇ ਐਥਨਿਕ ਕਮਿਊਨਿਟੀ 'ਚ ਬੈਂਕਾਂ ਨੇ ਉਹਨਾਂ 'ਚ ਕਸਟਮਰ ਸਰਵਿਸ ਦਾ ਹਾਲ ਬਹੁਤ ਮਾੜਾ ਸੋ ਜਿਉਂ ਜਿਉਂ ਇਹ ਜੋਬਾਂ ਐਲੀਮੀਨੇਟ ਹੋਣੀਆਂ ਸ਼ੁਰੂ ਹੋ ਗਈਆਂ ਜਿੱਥੇ ਇੱਕ ਕੈਨੇਡੀਅਨ ਜਿਹੜਾ ਪਹਿਲਾਂ ਦਾ ਆਇਆ ਸੀਗਾ $20 $25 $30 'ਚ ਕੰਮ ਕਰਦਾ ਸੀਗਾ ਉੱਥੇ ਸਟੂਡੈਂਟਸ ਕਿਉਂਕਿ ਸਟੂਡੈਂਟ ਨੂੰ ਲੋੜ ਹੈ ਉਹਦੇ ਖਰਚੇ ਪੂਰੇ ਨਹੀਂ ਹੋ ਰਹੇ ਉਹਨੇ ਕਿਰਾਇਆ ਵੀ ਦੇਣਾ ਉਹਨੇ ਆਪਦੇ ਪਿੱਛੋਂ ਵੀ ਮਾਂ ਪਿਓ ਕਾਲ ਕਰ ਰਹੇ ਤੇਰੇ 40 ਲੱਖ ਤੈਨੂੰ ਲਾ ਕੇ ਭੇਜਿਆ ਸਾਨੂੰ ਕੁਛ ਭੇਜ ਕਿਉਂਕਿ ਸਾਰੇ ਆਏ ਤਾਂ ਸਾਰੇ ਆਮ ਪਰਿਵਾਰਾਂ 'ਚੋਂ ਹੈ ਨਾ ਆਪਣੇ ਵਰਗਿਆਂ 'ਚੋਂ ਕਿਸੇ ਨੇ ਕਰਜ਼ਾ ਚੱਕ ਕੇ ਭੇਜਿਆ ਸੀ ਕਿਸੇ ਨੇ ਪ੍ਰਾਪਰਟੀ ਵੇਚ ਕੇ ਭੇਜੇ ਸੀ ਉਹਨਾਂ ਨੂੰ ਹੁਣ ਉੱਥੇ ਜਿਹੜੇ ਜਦੋਂ ਉੱਥੋਂ ਆਏ ਨੇ ਤਾਂ ਉੱਥੇ ਜਿਹੜੇ ਕੰਸਲਟੈਂਟ ਬੈਠੇ ਸੀਗੇ ਉਹਨਾਂ ਨੇ ਸੁਪਨੇ ਦਿਖਾ ਕੇ ਭੇਜਤਾ ਵੀ ਤੁਸੀਂ ਤਾਂ ਜਾ ਕੇ ਇੰਨਾ ਕੰਮ ਕਰ ਸਕਦੇ ਹੋ ਇੰਨੇ ਤੁਹਾਡੇ ਪੈਸੇ ਬਣ ਜਾਣੇ ਆ ਤੁਸੀਂ ਤਾਂ ਬੱਲੇ ਬੱਲੇ ਆ ਪਰ ਇੱਥੇ ਆ ਕੇ ਦੇਖਿਆ ਕਹਾਣੀ ਉਲਟੀ ਆ ਤਾਂ ਫਿਰ ਹੁਣ ਕੁਛ ਵਿੱਚ ਜਿਹੜੇ ਖਰੂਦੀ ਆ ਗਏ ਉਹਨਾਂ ਨੇ ਆ ਕੇ ਆਪਾਂ ਦੇਖਿਆ ਸਵਾਨਾ ਦੇ ਵਿੱਚ ਹੈ ਚਾਹੇ ਸ਼ੈਲਡਨ ਕਾਲਜ ਹੈ ਚਾਹੇ ਬ੍ਰੈਂਪਟਨ ਦੇ ਵਿੱਚ ਹੈ ਜੋ ਸਾਡਾ ਜਲੂਸ ਕੱਢਿਆ ਉਹ ਚਾਹੇ 100 ਸੀ 150 ਸੀ 200 ਸੀ ਸਾਰੇ ਕੈਨੇਡਾ ਦੇ ਵਿੱਚ ਉਹਨਾਂ ਨੇ ਸਾਰੇ ਸਟੂਡੈਂਟਾਂ ਦਾ ਨਾਲ ਨਾਲ ਸਾਡੇ ਸਾਰੇ ਭਾਈਚਾਰੇ ਦਾ ਨਾਮ ਬਦਨਾਮ ਕਰਤਾ ਸਾਰੀਆਂ ਉਂਗਲਾਂ ਸਾਡੇ ਵੱਲ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਬਹੁਤ ਸਾਰੇ ਬੱਚੇ ਆ ਜਿਹੜੇ ਦਿਨ ਰਾਤ ਕੰਮ ਕਰਦੇ ਲੱਭਦੇ ਫਿਰਦੇ ਆ ਉਹਨਾਂ ਕੋਲ ਸੌਣ ਦਾ ਟਾਈਮ ਵੀ ਨਹੀਂ ਹੈਗਾ ਪਰ ਜਿਹੜੇ 150-200 ਖਰੂਦੀ ਸੀਗੇ ਉਹਨਾਂ ਨੇ ਸਾਡਾ ਸਾਰਾ ਸਾਰ ਖਲਾਰਾ ਪਾਤਾ ਜਿਹਦੇ ਕਰਕੇ ਅੱਜ ਭਾਈਚਾਰਾ ਇਸ ਚਿੰਤਾ ਦੇ ਵਿੱਚ ਤੱਕ ਯਾਰ ਜਿਹੜਾ 100-125 ਸਾਲ ਤੋਂ ਨਾਂ ਸੀ ਇਮੇਜ ਬਣਾਇਆ ਸੀਗਾ ਹੁਣ ਕਦੋਂ ਜਦੋਂ ਕੋਈ ਫੜ ਲਏ ਜੀ ਟੋਰਾਂਟੋ ਤੋਂ 25 ਕਾਰ ਚੋਰੀ ਦੇ ਵਿੱਚ ਉਹਦੇ ਵਿੱਚੋਂ 25 ਚੋਂ 20 ਪੰਜਾਬੀ ਹੈ 35 ਡਰੱਗ ਵਾਲੇ ਫੜ ਲਏ ਜੀ ਉਹਨਾਂ ਚੋਂ 30 ਪੰਜਾਬੀ ਹੈ ਬੜੇ ਵੱਡੇ ਨਾਂ ਰੱਖੇ ਹੋਏ ਆ ਜੀ ਹੁਣ ਜਦੋਂ ਇਹ ਸਾਰਾ ਇਹ ਨਹੀਂ ਹੈਗਾ ਕਿ ਪਹਿਲਾਂ ਕੋਈ ਡਰੱਗ ਦਾ ਧੰਦਾ ਪੰਜਾਬੀ ਨਹੀਂ ਸੀ ਕਰਦੇ ਜਾਂ ਪਹਿਲਾਂ ਕਾਰਾਂ ਚੋਰੀ ਨਹੀਂ ਕਰਦੇ ਸੀ ਪਹਿਲਾਂ ਵੀ ਹੁੰਦੀਆਂ ਸੀ 40-42 ਸਾਲ ਤੋਂ ਮੈਨੂੰ ਹੋ ਕੇ ਦੇਖਦੇ ਉਹਨੂੰ ਪਹਿਲਾਂ ਵੀ ਕਾਰਾਂ ਚੋਰੀ ਹੁੰਦੀਆਂ ਸੀ ਪਹਿਲਾਂ ਵੀ ਡਰੱਗ ਡੀਲਿੰਗ ਹੁੰਦੀ ਸੀ ਪਰ ਇੱਕ ਤਾਂ ਸੋਸ਼ਲ ਮੀਡੀਆ ਹੈ ਨਹੀਂ ਸੀ ਇੱਕ ਐਡੇ ਵੱਡੇ ਪੱਧਰ ਤੇ ਨਹੀਂ ਹੁੰਦਾ ਸੀ ਉਹ ਡਰੱਗ ਡੀਲਿੰਗ ਇਹ ਨਹੀਂ ਕਿ ਸਾਡੇ ਬੰਦੇ ਕਰਦੇ ਡਰੱਗ ਡੀਲਿੰਗ ਹੋਰ ਫਿਲਪੋਨੋਜ਼ ਲਿਬਨੀਜ਼ ਹੋਰ ਬਹੁਤ ਸਾਰੀਆਂ ਕਮਿਊਨਿਟੀ 'ਚ ਹੁੰਦੀ ਹੈ ਪਰ ਹੁੰਦੀ ਰਹਿਣੀ ਹੈ ਉਹਨੂੰ ਰੋਕਣਾ ਇੰਨਾ ਪੋਸੀਬਲ ਨਹੀਂ ਹੈਗਾ ਪਰ ਰੀਸੈਂਟਲੀ ਜਿਹੜਾ ਪਿਛਲੇ 5-7 ਸਾਲਾਂ ਦੇ ਵਿੱਚ ਸਾਡੀਆਂ ਫੋਟੋਆਂ ਅਖਬਾਰਾਂ 'ਚ ਛਪਣੀਆਂ ਲੱਗ ਗਈਆਂ ਸਾਡੀਆਂ ਫੋਟੋਆਂ ਫੇਸਬੁੱਕ 'ਤੇ ਛਪਣ ਲੱਗ ਗਈਆਂ ਉਹਦੇ ਨਾਲ ਇੱਕ ਉਹ ਕਮਿਊਨਿਟੀ ਜਿਹੜੀ ਕਿਤੇ ਸਖ਼ਤ ਮਿਹਨਤ ਲਈ ਗਿਣੀ ਜਾਂਦੀ ਸੀਗੀ ਉਹ ਸਾਰੀਆਂ ਉਂਗਲਾਂ ਇਹ ਹੋਈਆਂ ਕਿ ਇਹ ਡਰੱਗ ਡੀਲਰ ਨੇ ਇਹ ਕਾਰ ਚੋਰ ਨੇ ਸਟੋਰਾਂ 'ਚ ਚੋਰੀਆਂ ਹੋਣ ਲੱਗ ਗਈਆਂ ਕਰਨ ਵਾਲੇ 100 ਹੈ 200 ਹੈ 300 ਹੈ ਪਰ ਬਦਨਾਮ ਅਸੀਂ ਸਾਰੇ ਹੋ ਗਏ ਜਿਹਦੇ ਵਿੱਚ ਸੇਕ ਲੱਗਣਾ ਸ਼ੁਰੂ ਹੋ ਗਿਆ ਹੁਣ ਜਦੋਂ ਕੈਨੇਡੀਅਨਸ ਵੱਲੋਂ ਸੇਕ ਲੱਗਣਾ ਸਰਕਾਰ ਨੂੰ ਸ਼ੁਰੂ ਹੋਇਆ ਵੀ ਤੁਸੀਂ ਇੰਨਾ ਕੁਛ ਸੱਦ ਲਿਆ ਇੱਥੇ ਉੱਧਰੋਂ ਜਦੋਂ 1.5-2 ਸਾਲ ਪਹਿਲਾਂ ਬੇਸਮੈਂਟ ਬ੍ਰੈਂਪਟਨ ਦੇ ਵਿੱਚ ਬੇਸਮੈਂਟਾਂ ਮਿਲਣੀਆਂ ਬੰਦ ਹੋ ਗਈਆਂ ਘਰ ਮਿਲਣੇ ਰੈਂਟ 'ਤੇ ਬੰਦ ਹੋ ਗਏ 8-8, 10-10, 12-12 ਈਵਨ 25-25 ਬੰਦੇ ਜਿਹੜੇ ਸਟੂਡੈਂਟ ਹੈ ਇੱਕ ਬੇਸਮੈਂਟ 'ਤੇ ਰਹਿ ਰਹੇ ਨੇ ਉਹ ਜਲੂਸ ਨਿਕਲਿਆ ਤਾਂ ਫਿਰ ਹੁਣ ਸਰਕਾਰ ਨੇ ਇੱਕਦਮ ਸਾਰਾ ਕੁਛ ਸਕਰੂ ਅਪ ਟਾਈਟ ਕਰਨਾ ਸ਼ੁਰੂ ਕਰਤਾ ਹੁਣ ਟਾਈਟ ਕਰਨ ਦੇ ਚੱਕਰ ਦੇ ਵਿੱਚ ਆਬਵੀਅਸਲੀ ਹੈ ਕਿ ਪਾਲਿਸੀ ਚੇਂਜ ਕਰਤੀਆਂ ਗਵਰਨਮੈਂਟ ਨੇ ਰਿਫਿਊਜ਼ਲਾਂ ਸ਼ੁਰੂ ਹੋ ਗਈਆਂ ਇਹਦੇ ਦੀ ਗੱਲਾਂ ਬਾਤਾਂ ਅੱਗੇ ਜਾ ਕੇ ਕਰਦੇ ਗਾਣਾ ਸੁਣ ਲਈ ਬਹੁਤ ਹੀ ਮੇਰਾ ਆਪਣਾ ਪਸੰਦ ਦਾ ਫੇਵਰੇਟ ਹੈ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਜਿਹਦੇ ਕਿ ਜੇ ਕਿਤੇ ਸਟੇਜ ਲੱਗੀ ਹੋਵੇ ਨਾ ਜਦੋਂ ਸਟੇਜ ਲੱਗੀ ਹੁੰਦੀ ਸੀ ਮੁਹੰਮਦ ਸਦੀਕ ਰਣਜੀਤ ਕੌਰ ਦੀ ਤੇ ਉਹਦੇ ਤੇ ਜਿਹੜੇ ਐਕਸ਼ਨ ਕਰਦਾ ਹੁੰਦਾ ਸੀ ਨਾ ਮੁਹੰਮਦ ਸਦੀਕ ਉਹ ਕਮਾਲ ਦੇ ਹੁੰਦੇ ਸੀ ਇਸ ਗਾਣੇ ਤੇ ਵੈਸੇ ਤਾਂ ਗਾਣੇ ਹੋਰ ਵੀ ਬਹੁਤ ਹੈ ਨਾ ਜਿੱਥੇ ਉਹ ਐਕਸ਼ਨ ਛਾਲ ਜੀ ਮਾਰਦਾ ਹੁੰਦਾ ਸੀ ਨਾ ਲੱਤ ਜੀ ਚੱਕ ਕੇ ਤੇ ਗੇੜਾ ਜਿਹਾ ਕੱਢਦਾ ਹੁੰਦਾ ਸੀ ਉੱਤੋਂ ਦੀ ਕਮਾਲ ਦੀ ਐਕਟਿੰਗ ਕਰਦਾ ਹੁੰਦਾ ਸੀ ਉਹ ਗਾਣਾ ਸੁਣ ਲਈ ਉਹ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ
1: It takes 90 seconds for this NASA-engineered AC cool down your room. It's

ਮਾਫ ਕਰਨਾ ਗਾਣਾ ਲੰਬਾ ਹੈ ਗੱਲਾਂ ਬਾਤਾਂ ਤੇ ਟਾਈਮ ਕਾਫੀ ਲੰਘ ਗਿਆ ਤੇ ਟਾਈਮ ਮੇਰੇ ਕੋਲੇ 5-6 ਮਿੰਟ ਬਚਦੇ ਮਿੰਟੂ ਦੇ ਟਾਈਮ ਤੋਂ ਪਹਿਲਾਂ ਤੇ ਮੈਂ ਬੰਦ ਤਾਂ ਨਹੀਂ ਕਰਨਾ ਚਾਹੁੰਦਾ ਸੀ ਪਰ ਆਪਾਂ ਟੌਪਿਕ ਵੀ ਆਪਾਂ ਥੋੜਾ ਜਿਹਾ ਇਹਨੂੰ ਰੈਪ ਅਪ ਕਰਨਾ ਹੈ ਹੁਣ ਮਸਲਾ ਇਹ ਹੈ ਕਿ ਆਹ ਜਿਹੜਾ ਰੀਸੈਂਟ ਮਸਲਾ ਪੈਦਾ ਹੋ ਗਿਆ ਪ੍ਰੋਟਾਜ ਕਾਲਜ ਦਾ ਐਕਚੁਲੀ ਇਹ ਕਾਲਜ ਜਿਹੜਾ ਹੈਗਾ ਉਦਾਂ 60 ਸਾਲ ਤੋਂ ਐਗਜਿਸਟ ਕਰਦਾ ਐਡਮਿੰਟਨ ਤੋਂ ਅੱਗੇ 2 ਘੰਟੇ ਜਾ ਕੇ ਪਰ ਉੱਥੇ ਕਿਉਂਕਿ ਉਹ ਦੂਰ ਸੀਗਾ ਉੱਥੇ ਸਟੂਡੈਂਟ ਨਾ ਜਾਂਦੇ ਸੀ ਨਾ ਉਹ ਲੈਂਦੇ ਸੀ ਇੱਕ ਜਗਾੜੂ ਬੰਦੇ ਨੇ ਆਪਣੇ ਨੇ ਉਹਨਾਂ ਦੇ ਨਾਲ ਪਾਰਟਨਰਸ਼ਿਪ ਕਰਕੇ ਇੱਥੇ ਡਾਊਨ ਟਾਊਨ ਖੋਲਤਾ ਤੇ ਇੱਥੇ ਸ਼ੁਰੂ ਕਰਤਾ ਆਪਦਾ ਕੰਮ ਜਿਹੜਾ ਕਰਨਾ ਕਰਦੇ ਹੁੰਦੇ ਸੀ ਜਿਵੇਂ ਦੁਕਾਨਾਂ ਖੋਲੀਆਂ ਹੋਈਆਂ ਚੁਬਾਰਿਆਂ ਦੇ ਵਿੱਚ ਇੱਕ ਕਮਰਾ ਕੋਈ 2 ਕਮਰੇ ਹੁਣ ਇਹਦੇ ਵਿੱਚ ਇਹ ਟੌਪਿਕ ਬਹੁਤ ਵੱਡਾ ਹੈ ਇਹਦੇ ਤੇ ਕਈ ਘੰਟੇ ਮੈਂ ਗੱਲ ਕਰ ਸਕਦਾ ਹੁਣ ਉਹ ਇੱਥੇ ਆ ਕੇ ਉਹਨੇ ਡਾਊਨ ਟਾਊਨ ਖੋਲਤਾ ਜੀ ਆਪਦਾ ਉਹਦੇ ਤੇ ਭਰਤੀ ਕਰਨੇ ਰਿਕਰੂਟ ਕਰਨੇ ਸ਼ੁਰੂ ਕਰਤੇ ਇਨਰੋਲ ਕਰਨੇ ਸ਼ੁਰੂ ਕਰਤੇ ਸਟੂਡੈਂਟਸ ਹੁਣ ਪਹਿਲਾਂ ਤਾਂ ਇੱਥੇ ਸਿਟੀ ਕੀ ਜੇ ਉਹਨੇ ਇੱਕ ਲਾਇਸੈਂਸ ਲਿਆ ਵੀ ਹੈ ਕਿ ਜਾਂ ਉੱਦਾਂ ਹੀ 2 ਦੁਕਾਨਾਂ 2 ਕਮਰੇ ਲੈ ਕੇ ਸ਼ੁਰੂ ਕਰਤਾ ਵੀ 2 ਕਮਰਿਆਂ ਦੇ ਵਿੱਚ ਤੁਸੀਂ 400-500 ਸਟੂਡੈਂਟ ਕਿਵੇਂ ਪੜ੍ਹਾਓਗੇ ਕੀ ਤੁਹਾਡੇ ਕੋਲੇ ਟੀਚਰ ਕਿਹੜੇ ਕੁਆਲੀਫਾਈਡ ਹੈਗੇ ਆ ਇਹ ਕੀ ਸਰਕਾਰਾਂ ਦਾ ਜਾਂ ਸਿਟੀ ਦਾ ਚੈੱਕ ਕਰਨ ਦਾ ਫਰਜ਼ ਨਹੀਂ ਬਣਦਾ ਪਰ ਨਹੀਂ ਉਹਨੇ ਉਹ ਸ਼ੁਰੂ ਕਰਤਾ ਸਟੂਡੈਂਟ ਇਨਰੋਲ ਕਰ ਲਏ ਸਟੂਡੈਂਟਾਂ ਬਾਕੀ ਜਿੱਥੇ ਹੁਣ ਇੱਕ ਇਹ ਵਨ ਵੇ ਸਟਰੀਟ ਨਹੀਂ ਹੈਗੀ ਕਿਉਂਕਿ ਸਵਾਲ ਜੇ ਜਦ ਆਹ ਹੁਣ ਸੈਡਲ ਟਾਊਨ ਸਰਕਲ ਤੇ ਤੁਸੀਂ ਦੇਖਦੇ ਹੋ ਮੈਂ ਤਾਂ ਰਾਤ ਆਇਆ ਆਊਟ ਆਫ ਟਾਊਨ ਸੀਗਾ ਮੈਂ ਸੋਸ਼ਲ ਮੀਡੀਆ ਤੇ ਵਾਚ ਕਰਦਾ ਸੀਗਾ ਕਿ ਸੈਂਕੜਿਆਂ ਜਿੱਦਾਂ ਅੱਜ ਸਟੂਡੈਂਟ ਬੈਠੇ ਆ ਉੱਥੇ ਮੈਟਰਸ ਲੱਗੇ ਹੋਏ ਆ ਟੈਂਟ ਲੱਗੇ ਹੋਏ ਆ ਲੰਗਰ ਵਰਤ ਰਹੇ ਆ ਤੇ ਸਾਡੇ ਕਮਿਊਨਿਟੀ ਦੇ ਪਤਵੰਤੇ ਜਾ ਰਹੇ ਨੇ ਉੱਥੇ ਮੀਡੀਆ ਮੇਰੇ ਖਿਆਲ ਕੋਈ ਬੱਚਿਆਂ ਨਹੀਂ ਹੋਣਾ ਜਿਹਨੇ ਉੱਥੇ ਜਾ ਕੇ ਕਵਰੇਜ ਨਹੀਂ ਕੀਤੀ ਆ ਜਾਓ ਜੀ ਇੱਥੇ ਬਸ ਜੀ ਆਪਾਂ ਆਏ ਕਰਨਾ ਜੀ ਇੱਥੇ ਆ ਜਾਓ ਜੀ ਭੱਜਿਆਓ ਜੀ ਕੀ ਕਰਨਾ ਇਹ ਕਿਸੇ ਨੂੰ ਨਹੀਂ ਪਤਾ ਹੁਣ ਉਹ ਰਿਫਿਊਜ਼ਲਾਂ ਆਈਆਂ ਨੇ ਉਹਦਾ ਕੋਈ ਵਜ੍ਹਾ ਹੋ ਸਕੇ ਕਿਉਂਕਿ ਇਮੀਗ੍ਰੇਸ਼ਨ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨੇ ਰਿਫਿਊਜ਼ਲ ਕੀਤੀਆਂ ਨੇ ਕਿਉਂ ਕਿਉਂਕਿ ਇਮੀਗ੍ਰੇਸ਼ਨ ਮੰਤਰੀ ਨੇ ਸਰਕਾਰ ਨੇ ਪਾਲਿਸੀ ਚੇਂਜ ਕਰਤੀ ਹੈ ਸੋ ਬੇਸਡ ਔਨ ਦੈਟ IRCC ਦੇ ਨੇ ਜਿਹੜੀਆਂ ਉਹ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕੋਈ 500 ਕਹਿੰਦਾ ਕੋਈ 800 ਕਹਿੰਦਾ ਕੋਈ 1500 ਕਹਿੰਦਾ ਉਹ ਰਿਫਿਊਜ਼ਲਾਂ ਆ ਗਈਆਂ ਹੁਣ ਜੇ ਤਾਂ ਇਹ 5-7-10 ਰਿਫਿਊਜ਼ਲਾਂ ਆਈਆਂ ਹੁੰਦੀਆਂ ਤਾਂ ਹੋ ਸਕਦਾ ਇੱਕ ਵੀ ਉਸ ਆਫਿਸਰ ਨੇ ਕੀਤਾ ਹੋਵੇ ਉਹਨੇ ਕੋਈ ਗਲਤੀ ਕੀਤੀ ਹੋ ਸਕਦੀ ਹੈ ਜੇ ਹੁਣ 1000 ਕਹਿੰਦੇ ਹੋ ਜਾਂ 1500 ਦੇ ਆਪਾਂ 1000 ਵੀ ਲਾ ਲਈਏ ਇਹ 1000 ਕੀਤਾ ਤਾਂ 1000 ਕਿਸੇ ਇੱਕ ਆਫਿਸਰ ਨੇ ਤਾਂ ਕੀਤਾ ਨਹੀਂ ਹੋਣਾ ਹੋ ਸਕਦਾ ਉਹਦੇ ਵਿੱਚ 10 ਆਫਿਸਰ ਇਨਵੋਲਵ ਹੋਣ ਕਿ 10 ਆਫਿਸਰਾਂ ਨੇ ਗਲਤੀ ਕੀਤੀ ਹੈ ਇਹ ਸੋਚਣ ਵਾਲੀ ਗੱਲ ਹੈ ਜਾਂ ਗਲਤੀ ਕੀਤੀ ਵੀ ਹੈ ਕਿ ਜਾਂ ਜਿਹੜੀ ਸਰਕਾਰੀ ਪਾਲਿਸੀ ਸੀ ਉਹਦੇ ਮੁਤਾਬਕ ਉਹਨਾਂ ਨੇ ਉਹ ਨਾ ਕਰਤੀ ਹੈ ਕਿ ਕ੍ਰੈਡਿਟਡ ਜਾਂ ਨਾਨ ਕ੍ਰੈਡਿਟਡ ਇਸ਼ੂ ਦੇ ਵਿੱਚ ਬਹੁਤ ਚੱਕਰ ਚੱਲ ਰਿਹਾ ਕੋਈ ਕਹਿੰਦਾ ਜੀ ਕ੍ਰੈਡਿਟ ਸੀਗੇ ਕੋਰਸਿਸ ਹੈ ਕੋਈ ਕਹਿੰਦਾ ਨਾਨ ਕ੍ਰੈਡਿਟਡ ਕੋਰਸਿਸ ਨੇ ਹੁਣ ਉਹ ਕਹਿੰਦੇ ਜੀ 15 July 2024 ਤੋਂ ਬਾਅਦ ਆਏ ਨਹੀਂ ਹੋਣਾ ਚਾਹੀਦਾ ਸੀ ਆਹ ਹੋਣਾ ਚਾਹੀਦਾ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਰਕਾਰਾਂ ਨੂੰ ਜਦੋਂ ਪਾਲਿਸੀ ਚੇਂਜ ਕਰਨੀ ਹੈ ਉਹ ਬੈਕਡੇਟਡ ਪਾਲਿਸੀ ਇਫੈਕਟਿਵ ਨਹੀਂ ਹੋਣੀ ਚਾਹੀਦੀ ਉਹ ਪਾਲਿਸੀ ਇਫੈਕਟਿਵ ਹੋਣੀ ਚਾਹੀਦੀ ਹੈ ਫਿਊਚਰ ਲਈ

ਸਪੋਕਸ ਪਰਸਨ ਹੋਵੇ ਜਿਹਦੇ ਕੋਲ ਨੌਲੇਜ ਹੋਵੇ ਉਸ ਸੰਬੰਧਤ ਉਹਨਾਂ ਚੀਜ਼ਾਂ ਨਾਲ ਸੰਬੰਧਿਤ ਕਿ ਦੇਖੋ ਤੁਸੀਂ ਮੈਸ ਕ੍ਰੀਏਟ ਕੀਤੀ ਆ ਇੰਨੀ ਵੱਡੀ ਤਾਦਾਦ ਦੇ ਵਿੱਚ ਤੁਸੀਂ ਸੱਦੇ ਇੱਥੇ ਆ ਕੇ ਇਹ ਬੰਦੇ ਪੈਸੇ ਪੇ ਕਰਕੇ ਆਏ ਆ ਲੀਗਲ ਆਏ ਆ ਵੀਜ਼ੇ ਤੇ ਆਏ ਆ ਪਰ ਤੁਸੀਂ ਖੁੰਬਾ ਵਾਂਗ ਨੂੰ ਕਾਲਜ ਖੋਲਣ ਦੀ ਇਜਾਜ਼ਤ ਦਿੱਤੀ ਚਾਹੇ ਉਹ ਸਿਟੀ ਨੇ ਦਿੱਤੀ ਚਾਹੇ ਪ੍ਰੋਵਿੰਸ ਨੇ ਦਿੱਤੀ ਚਾਹੇ ਉਹ ਤੁਸੀਂ ਫੈਡਰਲ ਵਾਲੇ ਕਹਿੰਦੇ ਜੇ ਤਾਂ ਸਿਟੀ ਦਾ ਕੰਮ ਸੀ ਸਿਟੀ ਵਾਲੇ ਕਹਿੰਦੇ ਜੀ ਉਹਨਾਂ ਨੇ ਵੀਜ਼ੇ ਦਿੱਤੇ ਆ ਸੋ ਕੋਈ ਵੀ ਇੱਕ ਕੋਈ ਜ਼ਿੰਮੇਵਾਰੀ ਲੈ ਕੇ ਰਾਜੀ ਨਹੀਂ ਸੋ ਪਰ ਹੁਣ ਹੋ ਕੀ ਰਿਹਾ ਕਿ ਹੁਣ ਸਟੂਡੈਂਟ ਰਿਫਿਊਜ਼ਲਾਂ ਆ ਗਈਆਂ ਨੇ ਉਹ ਆਪਣੇ ਵੱਲੋਂ ਸੱਚ ਹੈ ਕਿ ਅਸੀਂ ਇਸੇ ਪੈਨੇ ਪੈਸੇ ਖਰਚੇ ਅਸੀਂ ਤਾਂ ਪਰਮਿਟ ਅਸੀਂ ਤਾਂ ਵਰਕ ਪਰਮਿਟ ਮੰਗਦੇ ਹਾਂ ਅਸੀਂ ਵੀਜ਼ਾ ਨਹੀਂ ਮੰਗਦੇ ਪਰ ਹੁਣ ਕਿਉਂਕਿ ਕੈਨੇਡੀਅਨ ਜਿਹੜੇ ਵੋਟਰ ਨੇ ਉਹਨਾਂ ਵੱਲੋਂ ਸੇਕ ਲੱਗ ਰਿਹਾ ਸਰਕਾਰ ਨੂੰ ਉਹਨਾਂ ਨੇ ਚੱਕ ਕੇ ਇੱਕਦਮ ਪਾਲਿਸੀ ਚੇਂਜ ਕਰਤੀ ਹੁਣ ਜੇ ਪਾਲਿਸੀ ਚੇਂਜ ਕਰਤੀ ਤਾਂ ਰਿਫਿਊਜ਼ਲ ਆਉਣੀ ਸ਼ੁਰੂ ਹੋ ਗਈਆਂ ਪਰ ਕੀ ਸੈਡਲ ਟਾਊਨ ਸਰਕਲ ਤੇ ਟੈਂਟ ਲਾ ਕੇ ਮਸਲਾ ਹੱਲ ਹੁੰਦਾ ਕਿ ਜਾਂ ਅਸੀਂ ਹੋਰ ਨਫ਼ਰਤ ਦੇ ਪਾਤਰ ਬਣ ਰਹੇ ਹਾਂ ਕਿਉਂਕਿ ਨਫ਼ਰਤ ਤਾਂ ਪਹਿਲਾਂ ਹੀ ਤੁਸੀਂ ਸੋਸ਼ਲ ਮੀਡੀਆ ਤੇ ਜਿੰਨੇ ਮੀਡੀਆ ਵਾਲੇ ਨੇ ਕਵਰ ਕੀਤਾ ਉਹਨਾਂ ਨੂੰ ਆਪਣੇ ਥੱਲੇ ਕਾਮੈਂਟ ਤਾਂ ਪੜ੍ਹ ਲੈਣੇ ਚਾਹੀਦੇ ਹੈ ਨਾ ਕੋਈ ਇੱਕ ਵੀ ਕਾਮੈਂਟ ਤੁਹਾਡੇ ਹੱਕ 'ਚ ਆਉਂਦਾ ਫਿਰ ਅਸੀਂ ਕਿਉਂ ਸੋਸ਼ਲ ਮੀਡੀਆ ਤੇ ਪਾਉਂਦੇ ਹਾਂ ਕੀ ਹੁਣ ਐਡਮਿੰਟਨ 'ਚ ਵੀ ਪ੍ਰੋਟੈਸਟ ਹੋ ਰਹੇ ਇੱਥੇ ਵੀ ਪ੍ਰੋਟੈਸਟ ਕੀ ਪ੍ਰੋਟੈਸਟ ਦਾ ਇੱਕ ਸੋਲੂਸ਼ਨ ਹੈਗਾ ਨੋ ਜੇ ਪ੍ਰੋਟੈਸਟ ਨਾਲ ਸੋਲੂਸ਼ਨ ਹੋਵੇ ਤਾਂ ਸਾਰੇ ਨੌਰਥ ਈਸਟ ਕੈਲਗਰੀ ਨੂੰ ਸੱਦ ਲੈਂਦੇ ਅਸੀਂ ਵੀ ਆ ਜਾਓ ਵੀ ਸਾਰੇ ਆਪਾਂ ਪ੍ਰੋਟੈਸਟ ਕਰਕੇ ਹੱਲ ਕਰ ਲਈਏ ਨਹੀਂ ਹੱਲ ਹੈਗਾ ਪ੍ਰੋਟੈਸਟ ਦਾ ਹੱਲ ਸਿਰਫ ਇਹਦਾ ਹੈਗਾ ਕਿ ਅਸੀਂ ਹੁਣ ਦੂਜਾ ਸਵਾਲ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਮੈਂ ਦੇਖਦਾ ਜਦੋਂ ਪੋਸਟਾਂ ਪੈਂਦੀਆਂ ਨੇ ਉਹ ਕਹਿੰਦੇ ਯਾਰ ਵੀ ਸਟੂਡੈਂਟਸ ਜੇ ਮਿਲੀਅਨ ਵੀ ਆਏ ਆ 2023 ਦੇ ਵਿੱਚ ਜਾਂ 2022 ਚ 8 ਲੱਖ ਆਏ ਆ ਉਹ ਚੋਂ 40% ਜਾਂ 30% ਪੰਜਾਬੀ ਆਏ ਆ ਬਾਕੀ 60% ਚਾਈਨਾ ਫਿਲਪਾਈਨਸ ਨਾਈਜੀਰੀਆ ਫਰਾਂਸ ਬਾਕੀ ਕੰਟਰੀਆਂ ਤੋਂ ਆਏ ਆ ਉਹ ਤਾਂ ਕੋਈ ਪ੍ਰੋਟੈਸਟ ਨਹੀਂ ਕਰ ਰਿਹਾ ਉਹਨਾਂ ਦੀ ਰਿਫਿਊਜ਼ਲ ਕਿਉਂ ਨਹੀਂ ਹੋ ਰਹੀ ਸਿਰਫ ਇੰਡੀਅਨ ਸਟੂਡੈਂਟਾਂ ਦੀ ਰਿਫਿਊਜ਼ਲ ਹੀ ਕਿਉਂ ਹੋ ਰਹੀ ਹੈ ਕੀ ਇਹ ਰਾਈਟ ਕਾਲਜ ਚੂਜ਼ ਨਹੀਂ ਕਰਦੇ ਬਾਕੀ ਭਾਈਚਾਰੇ ਜਿਹੜੇ ਹੈਗੇ ਕੋਈ ਯੂਨੀਵਰਸਿਟੀ ਆਫ ਕੈਲਗਰੀ ਹੈ ਕੋਈ ਮਾਉਂਟਰੋਲ ਹੈ ਕੋਈ ਬੋ ਵੈਲੀ ਹੈ ਉਹ ਕਾਲਜ ਚੂਜ਼ ਕਰਦੇ ਆ ਜਿੱਥੇ ਕੋਰਸ ਉਹ ਪ੍ਰੋਪਰ ਹੈਗੇ ਨੇ ਜਿੱਥੇ ਵਰਕ ਪਰਮਿਟ ਮਿਲ ਸਕਦੇ ਨੇ ਜਾਂ ਪੀਆਰ ਲਈ ਆਪਸ਼ਨ ਹੋ ਸਕਦੀ ਹੈ ਤਾਂ ਉਹ ਤਾਂ ਕੋਈ ਪ੍ਰੋਟੈਸਟ ਨਹੀਂ ਕਰ ਰਿਹਾ ਜਦੋਂ ਸੜਕਾਂ ਤੇ ਹੁੰਦੇ ਪੰਜਾਬੀ ਸਟੂਡੈਂਟ ਹੀ ਹੁੰਦੇ ਚਾਹੇ ਬ੍ਰੈਂਪਟਨ ਚੀਜ਼ ਆ ਇੱਥੇ ਸੀਗੇ ਪੰਜਾਬੀ ਹੀ ਕਿਉਂ ਕਿ ਅਸੀਂ ਵੀ ਸ਼ਾਰਟਕੱਟ ਲੱਭਦੇ ਹਾਂ ਕਿ ਇਹੋ ਜਿਹਾ ਕਾਲਜ ਹੋਵੇ ਜਿੱਥੇ ਸਾਨੂੰ ਕਲਾਸਾਂ ਅਟੈਂਡ ਨਾ ਕਰਨੀਆਂ ਪੈਣ ਅਗਲਾ ਕਿ ਕੋਈ ਨਹੀਂ ਇੱਕ ਅੱਧਾ ਦਿਨ ਆ ਜੀ ਆਉਣਾ ਬਾਕੀ 5 ਦਿਨ ਤੂੰ ਕੰਮ ਕਰੀ ਚੱਲ ਪਰ ਜੇ ਅਸੀਂ ਫਿਰ ਇਹ ਆਪਸ਼ਨ ਲੱਭਾਂਗੇ ਤਾਂ ਉੱਥੇ ਕਿਹੋ ਜਿਹੀ ਤੁਹਾਨੂੰ ਐਜੂਕੇਸ਼ਨ ਮਿਲੂਗੀ ਕਿਹੋ ਜਿਹੀ ਤੁਹਾਨੂੰ ਡਿਗਰੀ ਮਿਲੂਗੀ ਕਿਹੋ ਜਿਹਾ ਡਿਪਲੋਮਾ ਮਿਲੂਗਾ ਕੀ ਉਹ ਕੋਰਸ ਤੁਹਾਡੇ ਐਕਸੈਪਟੇਬਲ ਹੈ ਕਿ ਨਹੀਂ ਹੈ ਇਹ ਸਾਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਸੋ ਇਹਦੇ ਤੇ ਬਹੁਤ ਕੁਛ ਸਾਡੇ ਜਿਹੜੇ ਭਾਈਚਾਰੇ ਦੇ ਜੇ ਕੋਈ ਹੈ ਵੈਸੇ ਤਾਂ ਸਾਡਾ ਕੋਈ ਲੀਡਰ ਹੈ ਹੀ ਨਹੀਂ ਅਸੀਂ ਤਾਂ ਬਸ ਰੱਬ ਆਸਰਾ ਕੰਮ ਚੱਲ ਰਿਹਾ ਆਪੋ ਧਾਪ ਹੈ ਸੂਤ ਆ ਗਈ ਕਹਾਣੀ ਤਾਂ ਠੀਕ ਹੈ ਕੋਈ ਲੀਡਰ ਨਹੀਂ ਹੈਗਾ ਸਾਡੇ ਕੋਲ ਨਾ ਅਸੀਂ ਕਿਸੇ ਤੇ ਵਿਸ਼ਵਾਸ ਕਰਦੇ ਹਾਂ ਪਰ ਜੋ ਕੁਛ ਹੋ ਰਿਹਾ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਲਈ ਬਹੁਤ ਗਲਤ ਹੋ ਰਿਹਾ ਇਸੇ ਕਰਕੇ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਆਉਣ ਵਾਲੀ ਜਨਰੇਸ਼ਨ ਹੈ ਇੱਥੋਂ ਵਾਲੇ ਜਿਹੜੇ ਬੋਰਨ ਬੱਚੇ ਹੈ ਉਹ ਐਥਨਿਕ ਏਰੀਆ 'ਚ ਤੁਸੀਂ 99% ਚੈੱਕ ਕਰਦੇ ਹੋ ਇੱਥੇ ਰਹਿੰਦੇ ਹੋ ਦੇ ਗੋਇੰਗ ਆਊਟ ਇਹਦੇ ਤੇ ਜੇ ਕੋਈ ਲੀਡਰਸ਼ਿਪ ਸਾਡੀ ਕੋਈ ਹੈ ਸੀਰੀਅਸ ਸੰਜੀਦਾ ਤਾਂ ਸੋਚਣ ਦੀ ਲੋੜ ਹੈ ਮਿੰਟੂ ਦਾ ਟਾਈਮ ਹੋ ਗਿਆ ਉਹਦੇ ਨਾਲ ਗੱਲਬਾਤ ਕਰਨੀ ਹੈ ਤੇ ਮਿੰਟੂ ਨੂੰ ਕਾਲ ਕਰਦੇ ਹਾਂ ਮੈਂ ਗਾਣਾ ਲਾ ਦਿਆਂ ਇੱਕ ਤਾਂ ਕਿ ਉਹਨਾਂ ਨੂੰ ਕਾਲ ਕਰ ਸਕਾਂ

0: ਮਲੋਟ ਤੋਂ ਪੰਜਾਬ ਤੇ ਭਾਰਤ ਦੀ ਖਬਰਸਾਰ ਲੈ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਿੰਟੂ ਵੀਰ ਪ੍ਰੋਗਰਾਮ ਲੋਕ ਸੱਤ ਵਿੱਚ ਜੀ ਆਇਆਂ ਦਾ ਸਵਾਗਤ।
1: ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਮਿੰਟੂ ਵੀਰ, ਪਹਿਲਾਂ ਤਾਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਮੈਨੂੰ ਪਤਾ ਤੁਸੀਂ ਸੈਲੀਬ੍ਰੇਟ ਕੀਤਾ ਥੱਕੇ ਹੋਏ ਰਾਤ ਦੇ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ,
0: ਥੈਂਕ ਯੂ। ਮੈਂ ਨਹੀਂ ਪੁੱਛਦਾ ਸਾਲ ਕਿੰਨੇ ਹੋ ਗਏ, 50 ਮਾਰਤੀ ਕਿ ਨਹੀਂ ਮਾਰਤੀ, ਪਰ ਜੋ ਵੀ ਹੈਗਾ ਖੁਸ਼ ਰਹੋ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
1: ਜੀ ਜੀ ਜੀ, ਥੈਂਕ ਯੂ ਜੀ, ਧੰਨਵਾਦ ਜੀ।
0: ਹਾਂ ਤੇ ਅੱਛਾ, ਕਾਕਰੋਚਾਂ ਦਾ ਕੀ ਬਣਿਆ?
1: ਕਾਕਰੋਚ ਤਾਂ ਖਾ ਗਏ ਇੱਕ ਤਰ੍ਹਾਂ ਨਾਲ, ਇਹਨਾਂ ਨੂੰ ਕਹਿ ਲਓ
0: ਨਦੀਆਂ ਵੱਢਦੇ ਆ ਮੋਦੀ ਦੇ
1: ਜੀ। ਦੇਖੋ, ਕਾਕਰੋਚ ਨੇ ਜਿਸ ਤਰ੍ਹਾਂ ਵੈਸੇ ਨਾ ਇਹ ਰਿਮਾਰਕਸ ਦਿੱਤੇ ਸਨ ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ, ਉਹਨਾਂ ਦੇ ਰਿਮਾਰਕਸ ਸਨ। ਹਾਲਾਂਕਿ ਉਹਨਾਂ ਨੂੰ ਬਾਅਦ ਚ ਸਪਸ਼ਟੀਕਰਨ ਦੇਣਾ ਪਿਆ ਕਿ ਨਹੀਂ ਜੀ, ਮੈਂ ਕਿਸੇ ਖਾਸ ਸੰਦਰਭ ਚ ਇਹ ਸ਼ਬਦ ਇਸਤੇਮਾਲ ਕੀਤੇ ਸਨ ਤੇ ਉਸ ਤੋਂ ਬਾਅਦ ਫਿਰ ਇਹ ਲਹਿਰ ਬਣ ਗਈ। ਲਹਿਰ ਰੂਪੀ ਇਹ ਮਾਮਲਾ ਜਿਹੜਾ ਉਹ ਪਹਿਲਾਂ ਇੰਸਟਾ ਤੇ ਉਸ ਤੋਂ ਬਾਅਦ ਫਿਰ ਤਰਾਤਲ ਤੇ ਜਿਸ ਤਰ੍ਹਾਂ ਆਇਆ, ਉਹਦੇ ਵਿੱਚ ਸੋਨਮ ਵਾਂਗ ਚੁੱਕ ਜੁੜ ਗਿਆ, ਉਹਦੇ ਚ ਦਿਪਕੇ। ਪਰ ਅਸਲ ਕਹਾਣੀ ਦਾ ਜੇ ਆਪਾਂ ਦੇਖੀਏ ਨਾ, ਇਹ ਕੋਈ ਨਾਇਕ ਰਿਹਾ ਹੈ ਤੇ ਉਹ ਨਾਇਕ ਰਿਹਾ ਰਾਹੁਲ ਗਾਂਧੀ। ਦੇਖੋ, ਕੋਈ ਮੰਨੇ ਨਾ ਮੰਨੇ, ਮੈਂ ਕੋਈ ਰਾਹੁਲ ਗਾਂਧੀ ਦਾ ਉਪਾਸ਼ਕ ਨਹੀਂ ਆ, ਮੈਂ ਕੋਈ ਮਤਲਬ ਰਾਹੁਲ ਗਾਂਧੀ ਨੂੰ ਸਪੋਰਟ ਕਰਨ ਵਾਲਾ ਬੰਦਾ ਨਹੀਂ ਆ, ਉਹ ਵੀ ਸਿਆਸਤਦਾਨ ਆ। ਪਰ ਐਨ ਮੌਕੇ ਤੇ ਆ ਕੇ ਦੋ ਤਿੰਨ ਮੂਵ ਜਿਹੜੇ ਸੀਗੇ ਰਾਹੁਲ ਗਾਂਧੀ ਦੇ, ਉਹ ਐਸੇ ਸੀਗੇ ਕਿ ਨਰਿੰਦਰ ਮੋਦੀ ਸਰਕਾਰ ਕੰਬ ਗਈ, ਬਿਲਕੁਲ ਕੰਬ ਗਈ। ਇੱਕ ਤੇ ਕਾਕਰੋਚ, ਯਾਨੀ ਯੂਥ ਨੂੰ ਹੀ ਕਾਕਰੋਚ ਕਿਹਾ ਜਾਂਦਾ ਹੈ, ਕਿ ਇਹਨਾਂ ਨੇ ਬਹੁਤ ਜ਼ਿਆਦਾ ਧਰਾਤਲੀ ਲੜਾਈ ਲੜੀ। ਨੰਬਰ ਇੱਕ, ਇਹ ਤਾਂ ਮੰਨਣਾ ਪਊ, ਆ ਗਏ ਬੈਗ ਗਲਾਂ ਚ ਪਾ ਕੇ ਘਰਾਂ ਚੋਂ ਨਿਕਲ ਕੇ, ਮਾਂ ਪਿਓ ਵੀ, ਕਿਉਂਕਿ ਲੱਖਾਂ ਕਰੋੜਾਂ ਲੋਕਾਂ ਦਾ ਮਾਮਲਾ ਸੀਗਾ ਦਰਅਸਲ। ਜੇ ਤੁਸੀਂ ਦੇਖੋਗੇ ਤਾਂ ਕੱਲਾ ਜਿਹੜਾ ਨੀਟ ਪੇਪਰ ਲੀਕ ਹੋਇਆ ਉਹਦੇ ਵਿੱਚ ਹੀ 7.5 ਕਰੋੜ ਪਰਿਵਾਰ ਕਹਿ ਲਓ, ਸਟੂਡੈਂਟ ਕਹਿ ਲਓ, ਬੰਦੇ ਕਹਿ ਲਓ, ਉਹ ਸਾਰੇ ਪ੍ਰਭਾਵਿਤ ਹੋਏ। ਤਾਂ ਇਹ ਜਿਹੜੀ ਕਹਾਣੀ ਸੀਗੀ ਨਾ ਦਰਅਸਲ, ਕਿ ਉਹਨੇ ਬਹੁਤ ਹੀ ਜ਼ਿਆਦਾ ਮਤਲਬ ਕਿ ਇੱਕ ਤੁਸੀਂ ਹੁਣ ਦੇਖ ਲਓ, ਜੇ 100 ਕਰੋੜ ਲੋਕ ਆ ਤੇ ਚੌਥਾ ਹਿੱਸਾ, ਤੀਜਾ ਹਿੱਸਾ, ਪੰਜਵਾਂ ਹਿੱਸਾ, ਚੌਥਾ ਹਿੱਸਾ, ਜਦੋਂ ਉਹ ਮੈਦਾਨ ਚ ਉਤਰਦਾ ਤੇ ਉਹਦੇ ਨਾਲ ਸਪੋਰਟ ਦੇ ਵਿੱਚ ਬਹੁਤ ਸਾਰੇ ਲੋਕ ਉਤਰਦੇ।

0: ਫਿਰ ਕਹਾਣੀ ਕਿੱਧਰ ਨੂੰ ਜਾਂਦੀ।
1: ਬਿਲਕੁਲ
0: ਤਾਂ ਗੱਲ ਇਹ ਆ ਕਿ 36 ਦਿਨ ਦੇ ਵਿੱਚ ਇਹਨਾਂ ਨੇ 35-36 ਦਿਨ ਲੱਗੇ ਹੋਣੇ ਮਸੀਂ, ਐਸਾ ਕਮਾਲ ਕੀਤਾ, ਐਸਾ ਕਮਾਲ ਕੀਤਾ, ਐਸਾ ਧਮਾਲ ਕੀਤਾ ਕਿ ਨਰਿੰਦਰ ਮੋਦੀ, ਵੈਸੇ ਤਾਂ ਨਰਿੰਦਰ ਮੋਦੀ ਪਹਿਲਾਂ ਵੀ ਝੁਕ ਚੁੱਕੇ ਆ, ਜੇ ਆਪਾਂ ਵੇਖੀਏ ਤਾਂ ਇਹਨਾਂ ਦੀਆਂ ਕਈ ਚੀਜ਼ਾਂ ਨੇ, ਜਿਵੇਂ ਕਿਸਾਨ ਅੰਦੋਲਨ ਤੇ ਚੁੱਕੇ ਸਨ, ਲੈਂਡ ਐਕੁਜੀਸ਼ਨ ਤੇ ਚੁੱਕੇ ਸਨ, ਵਗੈਰਾ ਵਗੈਰਾ। ਯਾਨੀ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ IB ਦੀ ਜਿਹੜੀ ਰਿਪੋਰਟ ਆਈ ਨਾ, ਇੱਕ IB ਦੀ ਰਿਪੋਰਟ ਆਈ ਹੈ, ਇੰਟੈਲੀਜੈਂਸ ਬਿਊਰੋ ਦੀ, ਹੋਮ ਮਿਨਿਸਟਰੀ ਦੀ, ਮਤਲਬ ਕਿ ਇਹਨਾਂ ਨੇ ਰਿਪੋਰਟਾਂ ਦੇ ਵਿੱਚ ਕਿਹਾ ਕਿ ਦੇਖੋ ਗੱਲ ਇਹ ਆ ਕਿ ਬਈ ਤਿੰਨਾਂ ਰਿਪੋਰਟਾਂ ਦੇ ਵਿੱਚ ਜਿਹੜੀ ਗੱਲ ਸਾਫ ਸੀ ਕਿ ਸਰਕਾਰ ਜੋ ਕਦਮ ਚੁੱਕ ਰਹੀ ਆ, ਕਦੇ ਕਹਿ ਦੇਣਾ ਕਿ ਜੀ ਤੁਹਾਨੂੰ ਪਤਾ ਹੀ ਆ ਉਹ ਨਰਿੰਦਰ ਮੋਦੀ ਕਹਿੰਦੇ ਮਿੱਤਰਾ, ਤਾਂ ਉਹ ਫ੍ਰੈਂਡਸ ਕਹਿਣ ਲੱਗ ਪਏ, ਰਾਤ ਨੂੰ ਵੀਡੀਓ ਤੇ ਆਉਣ ਲੱਗ ਪਏ, ਵਗੈਰਾ ਵਗੈਰਾ। ਤਾਂ ਇਹਨਾਂ ਨੂੰ ਸਾਫ ਕਿਹਾ ਗਿਆ ਕਿ ਦੇਖੋ ਗੱਲ ਇਹ ਆ ਕਿ ਜਿਹੜੇ ਤੁਸੀਂ ਇਹ ਕਦਮ ਚੁੱਕ ਰਹੇ ਹੋ, ਮਸਲਨ ਆ ਵੀਡੀਓ ਪਾਤਾ ਜੀ, ਫਲਾਂ ਕਰਤਾ, ਟਮਕਾਂ ਕਰਤਾ, ਅਸੀਂ ਬਿੱਲ ਲੈ ਆਵਾਂਗੇ, ਬਿੱਲ ਦੇ ਵਿੱਚ ਇਹ ਹੋਏਗਾ ਕਿ ਜੇ ਕੋਈ ਪੇਪਰ ਲੀਕ ਕਰੂਗਾ ਤਾਂ ਅਸੀਂ ਉਹਨੂੰ 10 ਸਾਲ ਕੈਦ, 10 ਕਰੋੜ ਰੁਪਇਆ ਜੁਰਮਾਨਾ, ਵਗੈਰਾ ਵਗੈਰਾ। ਉਹ ਕਹਿੰਦੇ ਕਿ ਨਹੀਂ, ਇਹਦਾ ਕੋਈ ਅਸਰ ਨਹੀਂ ਹੈ ਭਾਈ। ਇਹਦੇ ਵਿੱਚ ਸਭ ਤੋਂ ਵੱਡਾ ਕਦਮ ਜਿਹੜਾ ਤੁਹਾਨੂੰ ਚੁੱਕਣਾ ਪੈਣਾ, ਉਹ ਚੁੱਕਣਾ ਪੈਣਾ ਕਿ ਧਰਮਿੰਦਰ ਪ੍ਰਧਾਨ ਯਾਨੀ ਜਿਹੜੇ ਉਚੇਰੀ ਸਿੱਖਿਆ ਮੰਤਰੀ ਆ, ਉਹਨਾਂ ਦਾ ਅਸਤੀਫਾ। ਇਹ ਖੁਦ IB ਸ਼ਾਹ ਇਹਨਾਂ ਦੀ ਸਾਰਿਆਂ ਦੀ ਜਿਹੜੀ ਇਨਪੁਟ ਆਈ ਤਾਂ ਉਹਦੇ ਤੋਂ ਇਹ ਚਿੰਤਤ ਹੋ ਗਿਆ ਕਿ ਹੁਣ ਸਾਡੇ ਕੋਲ ਕੁਛ ਨਹੀਂ ਹੈ, ਤਾਂ ਫਿਰ ਖੀਰ ਜਾ ਕੇ ਇਹ ਰਸਤਾ ਖੁੱਲਦਾ ਹੈ। ਡਰ ਅਸਲ ਕੀ ਆ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਰਾਹੁਲ ਗਾਂਧੀ ਜਾਂ ਓਪੋਜੀਸ਼ਨ ਸੀ, ਉਹਨਾਂ ਨੇ ਵੀ ਬੜੀ ਸਟਰੋਂਗਲੀ ਲੜਾਈ ਲੜੀ, ਜਿਵੇਂ ਆਪਾਂ ਗੱਲ ਕਰਕੇ ਆਏ ਹਾਂ। ਤਾਂ ਉਸ ਤੋਂ ਬਾਅਦ ਇਹਨਾਂ ਨੂੰ ਮਤਲਬ ਕਿ ਸਾਫ਼ ਹੋ ਗਿਆ ਕਿ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲਏ ਬਗੈਰ ਕੋਈ ਕਦਮ ਜਿਹੜਾ ਅਸੀਂ ਚੁੱਕਾਂਗੇ ਉਹ ਕਾਰਗਰ ਨਹੀਂ ਆ। ਫਿਰ ਅਖੀਰ ਇਹਨਾਂ ਨੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈ ਲਿਆ। ਧਰਮਿੰਦਰ ਪ੍ਰਧਾਨ ਦੀ ਜਗ੍ਹਾ ਤੇ ਪ੍ਰਹਲਾਦ ਜੋਸ਼ੀ ਜਿਹੜੇ ਕਿ ਮਤਲਬ ਕਿ ਕਰਨਾਟਕ ਤੋਂ ਆਉਂਦੇ ਆ, 2004 ਤੋਂ ਲਗਾਤਾਰ ਜਿੱਤਦੇ ਆ ਰਹੇ ਆ, ਉਹਨਾਂ ਨੂੰ ਇਹਨਾਂ ਨੇ ਉਚੇਰੀ ਸਿੱਖਿਆ ਮੰਤਰੀ ਦਾ ਇੱਕ ਵਾਰੀ ਚਾਰਜ ਦੇ ਦਿੱਤਾ। ਪਰ ਕਹਾਣੀ ਸਾਫ਼ ਤੇ ਸਪਸ਼ਟ ਸੀਗੀ ਕਿ ਦੇਖੋ ਇਸ ਤਰ੍ਹਾਂ ਦਾ ਜਿਹੜਾ ਅੰਦੋਲਨ ਹੈ ਉਹਨੇ ਇੱਕ ਵਾਰੀ ਤੇ ਇਹਨਾਂ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ। ਤੂੰ ਇਹਦੇ ਜਿਹੜੇ ਮਤਲਬ ਕਿ ਨਰਿੰਦਰ ਮੋਦੀ ਦੇ ਹੈਗੇ ਨਾ ਸਮਰਥਕ, ਉਹ ਕਹੀ ਜਾਂਦੇ ਜੀ ਇਹਦੇ ਵਿੱਚ ਵੀ ਕੋਈ ਨਾ ਕੋਈ ਨਰਿੰਦਰ ਮੋਦੀ ਦਾ ਰਾਜ ਆ, ਨਰਿੰਦਰ ਮੋਦੀ ਦਾ ਕੋਈ ਨਾ ਕੋਈ ਇਹਦੇ ਵਿੱਚ ਵੀ ਮੂਵ ਆ, ਫਲਾਂ ਟਮਕਾ ਜੋ ਮਰਜ਼ੀ ਆ, ਪਰ ਨਰਿੰਦਰ ਮੋਦੀ ਦਾ ਜਿਹੜਾ ਕਹਿ ਲਓ ਕਿ ਅਨਬੀਟਨ ਇੱਕ ਕੈਮ ਦਾ ਰਹਿਣ ਦਾ ਜਿਹੜਾ ਉਹ ਵਿਅਕਤਿਤਵ ਸੀਗਾ ਉਸਨੂੰ ਬਿਲਕੁਲ ਕਾਕਰੋਚਾਂ ਨੇ ਖਤਮ ਕਰ ਦਿੱਤਾ, ਬਿਲਕੁਲ ਮਿੱਟੀ ਹੋ ਗਿਆ ਕੰਮ। ਤਾਂ ਉਹ 56 ਇੰਚ ਸੀਨਾ ਜੀ, ਫਲਾਉਣਾ ਟਮਕਾਣਾ, ਉਹ ਸਭ ਖਤਮ ਹੈ। ਹਾਂ, ਸੋਨਮ ਵਾਂਗਚੁੱਕ ਹੀਰੋ ਬਣ ਸਕਦੇ ਸੀਗੇ, ਸੋਨਮ ਵਾਂਗਚੁੱਕ ਬੜੀਆਂ ਲੜਾਈਆਂ ਲੜ ਚੁੱਕੇ ਆ, ਪਰ ਉਹਨਾਂ ਨੇ JP ਨੱਡਾ ਦੇ ਹੱਥੋਂ ਜੂਸ ਪੀ ਕੇ ਗਲਤੀ ਕਰ ਲਈ, ਕਿਉਂਕਿ ਉਸ ਤੋਂ ਬਾਅਦ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਤਾਂ ਐਲਾਨ ਹੋ ਗਿਆ। ਉਹੀ ਜੂਸ ਉਹਨਾਂ ਨੇ ਸੂਪ ਉਹੀ ਕਿਸੇ ਹੋਰ ਤੋਂ ਪੀਤਾ ਹੁੰਦਾ, ਜੋ ਵੀ ਉਹਨਾਂ ਨੇ ਪੀਤਾ, ਹੁਣ ਮੈਨੂੰ ਨੀ ਪਤਾ ਜੂਸ ਪੀਤਾ ਸੂਪ ਪੀਤਾ, ਕੋਈ ਜੂਸ ਕਹਿੰਦਾ ਕੋਈ ਸੂਪ ਕਹਿੰਦਾ। ਜੇ ਉਹੀ ਮੰਨ ਲਓ ਕਿਸੇ ਬੱਚੇ ਦੇ ਹੱਥੋਂ ਪੀਤਾ ਹੁੰਦਾ ਜਾਂ ਬੱਚੇ ਦੇ ਪੀੜਿਤ ਪਰਿਵਾਰ ਤੋਂ, ਕਿਉਂਕਿ ਖੁਦਕੁਸ਼ੀਆਂ ਵੀ ਹੋਈਆਂ ਨਾ ਜਦੋਂ ਨੀਟ ਪੇਪਰ ਲੀਕ ਹੋ ਗਿਆ, ਉਦੋਂ ਬਹੁਤ ਸਾਰੇ ਬੱਚੇ ਜਿਹੜੇ ਆ ਖੁਦਕੁਸ਼ੀਆਂ ਵੀ ਕਰ ਗਏ। ਉਹਨਾਂ ਦੀ ਵੀ ਡਿਮਾਂਡ ਸੀਗੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਕਰੋੜ ਰੁਪਇਆ ਦਿੱਤਾ ਜਾਵੇ, ਵਗੈਰਾ ਵਗੈਰਾ ਮੰਗਾਂ ਉਹਨਾਂ ਵਾਸਤੇ ਵੀ ਸਨ। ਤਾਂ ਕੋਈ ਮਤਲਬ ਪੀੜਤ ਹੁੰਦਾ ਜਾਂ ਪੀੜਤਾਂ ਦੇ ਵਿੱਚੋਂ ਹੁੰਦਾ ਤਾਂ ਫੇਰ ਤਾਂ ਗੱਲ ਜੱਜਦੀ ਸੀਗੀ। ਸੋਨੂ ਵਾਂਗਚੁੱਕ ਨੇ ਇਹ ਗਲਤੀ ਕਰ ਲਈ ਆ, ਪਰ ਦੀਪਕੇ ਜਿਹੜਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਾਬਕਾ ਚੇਲਾ, ਉਹ ਅੜਿਆ ਰਿਹਾ। ਤਾਂ ਉਹਨੇ ਡੈਫੀਨੇਟਲੀ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਦੇ ਵਿੱਚ ਵਾਹਵਾ ਕੁਛ ਖੱਟਿਆ ਤੇ ਭਾਵ ਕਿ ਉਹਦੀ ਜਿਹੜੀ ਇਸ ਵੇਲੇ ਵਿਅਕਤਿਤਵ ਛਵੀ ਜਿਹੜੀ ਆ ਉਹ ਅੱਛੀ ਆ, ਪਰ ਸੋਨਮ ਵਾਂਗਚੁੱਕ ਨੇ ਜਿਹੜਾ ਸੂਪ ਪੀਤਾ ਨੱਡਾ ਦੇ ਹੱਥੋਂ ਉਹਨੇ ਬਿਲਕੁਲ ਮਿੱਟੀ ਕਰਾ ਲਈ। ਪਰ ਬਾਵਜੂਦ ਉੱਤੇ ਇੱਕ ਚੀਜ਼ ਤੇ ਵੇਖਣ ਵਾਲੀ ਹੈਗੀ ਆ ਕਿ ਜੋ ਉੱਥੇ ਜ਼ੁਲਮ ਹੋਇਆ, ਸਿੱਤਮ ਹੋਇਆ, ਡਾਂਗਾਂ ਨੂੰ ਕਿਹੜੇ ਲੱਗੇ ਹੋਏ ਸੀਗੇ, ਬੇਟੀਆਂ ਦੇ ਸਾਡੀਆਂ ਬੱਚੀਆਂ ਦੇ ਮਤਲਬ ਕਿ ਪਿੱਛੇ ਜਿਸ ਤਰ੍ਹਾਂ ਡੰਡੇ ਐ ਤੁੰਨੇ ਗਏ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਸਿਰ ਪਾੜੇ ਗਏ, ਮਤਲਬ ਕਿ ਪਹਿਲੇ ਗਨ ਤੱਕ ਦੇ ਇਸਤੇਮਾਲ ਹੋਣ ਦੇ ਦੋਸ਼ ਲੱਗੇ ਆ। ਉਹ ਸਾਰੀਆਂ ਚੀਜ਼ਾਂ ਜੇ ਆਪਾਂ ਦੇਖੀਏ ਤਾਂ ਬਹੁਤ ਇੱਕ ਤਰ੍ਹਾਂ ਨਾਲ ਕੁਰਲਾਹਟ ਤੇ ਪੈਦਾ ਹੁੰਦੀ ਆ। ਇੱਕ ਨਾਲ ਹੋਰ ਵੀ ਗੱਲ ਆ ਕਿ ਜਿੱਦਾਂ ਆਪਾਂ ਵੇਖਦੇ ਹਾਂ ਨਾ, ਵੈਸੇ ਤੇ ਨਰਿੰਦਰ ਮੋਦੀ ਤੁਸੀਂ ਦੇਖੋਗੇ ਤਾਂ

0: ਖਲੀਫਾ ਵਾਲਾ ਮਾਮਲਾ ਹੈ। ਖਲੀਫਾ ਦਾ ਮਤਲਬ ਕੀ ਹੁੰਦਾ ਕਿ ਰਾਜਨੀਤਿਕ ਤੇ ਧਾਰਮਿਕ ਗੁਰੂ ਤੁਹਾਡਾ ਹੋਵੇ ਕੋਈ ਤਾਂ ਉਹਨੂੰ ਖਲੀਫਾ ਕਹਿੰਦੇ ਆ। ਇਹ ਸਨਾਤਨ ਦੇ ਖਲੀਫਾ ਬਣੇ ਫਿਰਦੇ ਆ। ਗੱਲ ਇਹ ਆ ਕਿ ਅਸਲ ਦੇ ਵਿੱਚ ਇਹਨਾਂ ਨੂੰ ਏਦਾਂ ਲੱਗਦਾ ਹੈ ਕਿ ਜਿਹੜੇ ਕੁਛ ਬੰਦੇ ਇਹਨਾਂ ਦੇ ਆਪਦੇ ਮਿਲਸ਼ੀਆ ਨੇ ਮਿਲਸ਼ੀਆ ਟਾਈਪ ਦੇ ਉਹ ਵਿੱਚ ਵਾੜੇ ਹੁੰਦੇ ਆ ਹਰ ਮਾਮਲੇ ਚ। ਅਸੀਂ ਦੇਖਦੇ ਨਾ ਉਹ ਪੁਲਿਸ ਫੋਰਸ ਦਾ ਹਿੱਸਾ ਹੁੰਦੇ ਆ, ਨਾ ਲੈਣਾ ਨਾ ਦੇਣਾ, ਮਤਲਬ ਕਿ ਉਹ ਮੋਦੀ ਸ਼ਾਹ ਫੋਰਸ ਕਹਿ ਸਕਦੇ ਆ ਆਪਾਂ।
1: ਇਸੇ ਕਰਕੇ ਤਾਂ ਨੇਮ ਟੈਗ ਹੈ ਨਹੀਂ ਸੀਗੇ ਨਾ, ਬਾਅਦ ਚ ਨੇਮ ਟੈਗ ਲਾ ਕੇ ਪੁਲਿਸ, ਜਦੋਂ ਪੁਲਿਸ ਅਸਲੀ ਪੁਲਿਸ ਆਈ ਨੇਮ ਟੈਗ ਵੀ ਆ ਗਏ। ਉਹ ਜਿਹੜੇ ਵਰਦੀਆਂ ਪਾਈ ਫਿਰਦੇ ਸੀ ਉਹ ਪੁਲਿਸ ਵਾਲੇ ਥੋੜੀ ਸੀ, ਉਹ ਤਾਂ ਬੀਜੇਪੀ ਦੇ ਗੁੰਡੇ ਸੀ।
0: ਬਿਲਕੁਲ, ਇਹ ਗੱਲ ਨੇ ਐਤਕੀ ਬਹੁਤ ਜਿਆਦਾ ਚਰਚਾ ਫੜੀ ਆ ਕਿ ਤੁਸੀਂ ਦੇਖੋ ਨਾ ਕਿ ਨੱਤੀਆਂ ਪਾਈਆਂ ਹੋਈਆਂ ਨੇ। ਕੋਈ ਪੁਲਿਸ ਫੋਰਸ ਦਾ ਹਿੱਸਾ ਹੋਵੇ ਤੇ ਉਹਦੇ ਕੰਨਾਂ ਚ ਨੱਤੀਆਂ ਕਿੱਦਾਂ ਹੋ ਸਕਦੀਆਂ ਨੇ? ਸਟਾਈਲਿਸ਼ ਦਾੜੀ, ਅੱਛਾ ਦਾੜੀ ਸਿਰਫ ਸਿੱਖ ਰੱਖ ਸਕਦਾ ਪੁਲਿਸ ਫੋਰਸ ਦੇ ਵਿੱਚ, ਉਸ ਤੋਂ ਇਲਾਵਾ ਦਾੜੀ ਰੱਖਣ ਵਾਲੇ ਬੰਦੇ ਲਈ ਬਹੁਤ ਕੜੀਆਂ ਸ਼ਰਤਾਂ ਨੇ, ਬਹੁਤ ਕੜੀਆਂ ਸ਼ਰਤਾਂ ਨੇ, ਤਾਂ ਉਹਨਾਂ ਸ਼ਰਤਾਂ ਦਾ ਪਾਲਣ ਲਾਜ਼ਮੀ ਆ, ਉਹ ਮਨਜ਼ੂਰੀ ਲੈਣੀ ਪੈਂਦੀ। ਤੇ ਇੱਥੇ ਨਾ ਸਿਰਫ ਕੰਨਾਂ ਦੇ ਵਿੱਚ ਮੁਰਕੀਆਂ ਪਾਈਆਂ ਗਈਆਂ, ਨੱਤੀਆਂ ਪਾਈਆਂ ਗਈਆਂ, ਬਲਕਿ ਉਹ ਫੋਰਸ ਦਾ ਹਿੱਸਾ ਲੱਗਦੇ ਹੀ ਨਹੀਂ ਸੀਗੇ, ਚੱਪਲਾਂ ਪਾਈ ਬੈਠੇ ਸੀ।
1: ਹਾਂ ਦੇਖਦੇ ਸੀ, ਸ਼ੂ ਪਾਏ ਸੀ ਜਿੱਦਾਂ ਦੇ ਜਾਂ। ਬਿਲਕੁਲ ਬਿਲਕੁਲ ਜਾਂ। ਰਾਜਾ ਵੜਿੰਗ ਨੇ ਵੀ ਵਾਵਾ ਜ਼ੋਰ ਲਾਇਆ ਕਹਿੰਦੇ।
0: ਹਾਂ ਰਾਜਾ ਵੜਿੰਗ ਤੇ ਜਦੋਂ ਉਹਨੂੰ ਚੁੱਕ ਕੇ ਲੈ ਗਏ ਨਾ ਰਾਹੁਲ ਗਾਂਧੀ ਨੂੰ, ਉਹ ਤੇ ਛੱਤ ਤੇ ਚੜ ਗਿਆ। ਉਹ ਜਿਵੇਂ ਗਾਣੇ ਨੇ ਮੈਂ ਨੀ ਜਾਣਾ ਸਹੁਰੇ ਬਾਪੂ, ਮੈਂ ਨੀ ਜਾਣਾ ਸਹੁਰੇ, ਤਾਂ ਉਹ ਤਾਂ ਉਹ ਰਾਜਾ ਵੜਿੰਗ ਕਹਿੰਦਾ ਮੈਂ ਨੀ ਰਹਿਣਾ ਇੱਥੇ, ਮੈਂ ਨੀ ਰਹਿਣਾ ਇੱਥੇ, ਮੈਨੂੰ ਵੀ ਲੈ ਚਲੋ ਨਾਲ ਲੈ ਚਲੋ। ਉਹ ਬੱਸ ਦੇ ਉੱਤੇ ਚੜ ਗਿਆ। ਤਾਂ ਰਾਜਾ ਵੜਿੰਗ ਵਾਕਿਆ ਇੱਕ ਸਟਾਈਲਿਸ਼ ਪੋਲੀਟੀਸ਼ੀਅਨ ਹੈ, ਇਹਦੇ ਚ ਕੋਈ ਸ਼ੱਕ ਨੀ, ਕੋਈ ਦੋ ਰਾਏ ਨਹੀਂ ਹੈ। ਉਹ ਕਹਿੰਦਾ ਮਤਲਬ ਕਿ ਚੰਨੀ ਸਾਹਿਬ ਨੂੰ ਵੀ ਚੁੱਕ ਕੇ ਲੈ ਗਏ। ਹਾਂਜੀ ਲੋਕੀ ਕਹਿੰਦੇ ਵੀ ਸ਼ਾਮ ਨੂੰ ਤਾਂ ਬਘੇਲ ਦੇ ਨਾਲ ਮੀਟਿੰਗ ਹੈ, ਤੁਸੀਂ ਇਹਨੂੰ ਕਿੱਧਰ ਲੈ ਚੱਲੇ ਹੋ? ਲੈ ਚੱਲੇ ਵੇ ਬਾਪ ਲੱਭ ਲੈ ਚ। ਤਾਂ ਗੱਲ ਇਹ ਆ, ਇਹ ਰਾਹੁਲ ਗਾਂਧੀ, ਰਾਹੁਲ ਗਾਂਧੀ ਨੂੰ ਵੀ ਤੇ ਇਸੇ ਤਰ੍ਹਾਂ ਹੀ ਮਾਈਲੇਜ ਮਿਲ ਗਈ ਨਾ। ਜਿਸ ਤਰ੍ਹਾਂ ਉਹਨਾਂ ਨੂੰ ਪੁਲਿਸਿਆ ਗਿਆ, ਜਿਸ ਤਰ੍ਹਾਂ ਉਹਨਾਂ ਨੂੰ ਫੜਿਆ ਗਿਆ, ਜਿਸ ਤਰ੍ਹਾਂ ਫਿਰ ਰਿਹਾ ਕੀਤਾ ਗਿਆ, ਉਹਨਾਂ ਦਾ ਇੱਕ ਸ਼ੂ ਗਾਇਬ ਸੀਗਾ, ਉਹ ਉਹਨਾਂ ਦਾ ਟਰਾਊਜ਼ਰ, ਉਹਨਾਂ ਦੀ ਟੀ ਸ਼ਰਟ ਲਿਬੜੀ ਪਈ ਸੀਗੀ, ਲੋਕਾਂ ਨੇ ਉੱਥੋਂ ਵੇਖਿਆ ਕਿ ਹਾਂ ਯਾਰ ਜੋ ਮਰਜ਼ੀ ਆ, ਇਹ ਬੰਦਾ ਕੁੱਟ ਖਾ ਰਿਹਾ, ਇਹ ਬੰਦਾ ਇਤਿਹਾਸ ਰਚ ਰਿਹਾ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਅੱਗੇ ਘਰ ਅੱਗੇ ਜਾ ਕੇ ਧਰਨਾ ਲਾ। ਤਾਂ ਰਾਹੁਲ ਗਾਂਧੀ ਵੀ ਪੱਪੂ ਦੀ ਛਵੀ ਚੋਂ ਤੋਂ ਟੁੱਟ ਕੇ ਕਹੋ ਕਿ ਬਹੁਤ ਅੱਗੇ ਚਲਾ ਗਿਆ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਜਿੰਨੀਆਂ ਵੀ ਗੱਲਾਂ ਆਪਾਂ ਹੁਣ ਤੱਕ ਕੀਤੀਆਂ, ਜੇ ਤੁਹਾਡਾ ਕੋਈ ਸਵਾਲ ਇਸ ਮੁਤਲਕ ਹੋਇਆ ਫਿਰ ਲੈ ਲੈਂਦੇ ਹਾਂ। ਵੀ ਗੱਲ ਅਸਲ ਦੇ ਵਿੱਚ ਇਹੋ ਆ ਕਿ ਨਰਿੰਦਰ ਮੋਦੀ ਨੂੰ ਬਿਲਕੁਲ ਝੁਕਾ ਕੇ ਗਰਾਊਂਡ ਤੇ ਧਰਤੀ ਤੇ ਲਿਆਂਦਾ ਨੌਜਵਾਨਾਂ ਨੇ।
1: ਦੇਖੋ ਜੀ, ਨੌਜਵਾਨਾਂ ਨੇ ਹੀ ਬਦਲਾਅ ਲਿਆਉਣਾ ਹੁੰਦਾ ਜਦੋਂ ਲਿਆਉਣਾ ਹੈ, ਤੇ ਸਮਝਣ ਰਾਜਨੀਤਿਕ ਲੋਕ ਤਾਂ ਚੰਗੀ ਗੱਲ ਹੈ। ਬਾਕੀ ਜਿਹੜੀ ਚੀਫ ਜਸਟਿਸ ਸੀ ਤੁਸੀਂ ਗੱਲ ਕੀਤੀ ਸੀ, ਉਹਦੇ ਤਾਂ ਜਦੋਂ ਉਹਨੇ ਬਿਆਨ ਦਿੱਤਾ ਉਹ ਤਾਂ ਇੰਨਾ ਕੰਟਰੋਵਰਸ਼ਲ ਹੋ ਗਿਆ ਸੀ, ਆਪਣੇ ਮਿੱਤਰ ਪਾਲੀ ਭੁਪਿੰਦਰ ਨੇ ਵੀ ਪਾਤਾ ਸੀ, ਕਹਿੰਦੇ ਜੀ ਲਓ ਜੀ ਨਵਾਂ ਸੰਸਦ ਦੇ ਮੈਂਬਰ ਆ ਗਿਆ, ਇਹਨੂੰ ਰਿਟਾਇਰ ਹੁੰਦੇ ਸਾਰਿਆਂ ਨੂੰ ਸੰਸਦ ਚ ਲਿਆਂਦਾ ਜਾਊਗਾ, ਜਦੋਂ ਇੱਦਾਂ ਦੀਆਂ ਸਟੇਟਮੈਂਟ ਦਾ ਚੀਫ ਜਸਟਿਸ ਦੇਣ ਲੱਗ ਜਾਵੇ। ਤੇ ਖੈਰ ਬਿੱਟੂ ਨੇ ਰਿਜ਼ਾਈਨ ਕਰਤਾ ਤੇ ਹੁਣ ਕਹਿੰਦੇ ਕੋਈ ਚੋਣ ਲੜਨ ਦਾ ਲੁਧਿਆਣੇ ਤੋਂ ਸ਼ਾਇਦ ਆਸਾਰ ਹੋ ਸਕਦੇ ਨੇ।
0: ਦੇਖੋ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਰਵਨੀਤ ਬਿੱਟੂ ਹੋਰਾਂ ਨੇ ਕਿ ਮੈਂ ਹੁਣ 17 ਸਾਲ ਲਾ ਲਏ ਆ ਜੀ ਦਿੱਲੀ, ਹੁਣ ਮੇਰਾ ਜੀ ਕਰਦਾ ਮਤਲਬ ਕਿ ਪੰਜਾਬ ਪਰਤਿਆ ਵਾ। ਤੇ ਜਦੋਂ ਪੋਲੀਟੀਸ਼ੀਅਨ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਨਾ ਜੀ ਮੈਂ ਹੁਣ ਪੰਜਾਬ ਦੀ ਸੇਵਾ ਕਰਨੀ ਆ, ਫਲਾ ਕਰਨਾ, ਧਮਕਾਮ ਕਰਨਾ, ਤਾਂ ਸਮਝ ਲਓ ਕਿ ਬਈ ਹੁਣ ਉਹਦਾ ਚਿੱਤ ਵੱਜਦਾ ਵੀ ਇੱਥੇ ਆ ਕੇ ਇਲੈਕਸ਼ਨ ਲੜੇ। ਤੇ ਰਵਨੀਤ ਬਿੱਟੂ ਦਾ ਇਲਾਕਾ, ਰਵਨੀਤ ਬਿੱਟੂ ਦਾ ਪਿਛੋਕੜ, ਸਾਰਾ ਕੁਛ ਲੁਧਿਆਣੇ ਤੋਂ ਆ। ਹੁਣ ਰਵਨੀਤ ਬਿੱਟੂ ਨੇ ਜਿਹੜੀ ਜ਼ਾਹਰ ਕੀਤੀ ਸੀ ਮਨਸ਼ਾ ਕਿ ਮੈਂ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ, ਦਰਅਸਲ ਕੀ ਆ ਕਿ ਜਿਵੇਂ ਆਪਾਂ ਵੇਖਦੇ ਹਾਂ ਨਾ ਕਿ ਕਈ ਬੰਦੇ ਆ ਹੁਣ ਭਾਵੇਂ ਅਕਾਲੀ ਦਲ ਵਾਰਸ ਪੰਜਾਬ ਦੇ, ਵਾਰਸ ਪੰਜਾਬ ਦੇ ਵਿੱਚੋਂ ਵੀ ਤੁਸੀਂ ਦੇਖੋਗੇ ਤਾਂ ਕਈਆਂ ਨੇ ਮਤਲਬ ਕਿ ਮੂੰਹ ਸੁੱਟੇ ਹੋਏ ਆ, ਕਿਉਂਕਿ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਐਲਾਨ ਦਿੱਤਾ ਕਿ ਮੁੱਖ ਮੰਤਰੀ ਦਾ ਚਿਹਰਾ ਹੋਏਗਾ। ਤੇ ਇਧਰੋਂ ਜੇ ਤੁਸੀਂ ਕਾਂਗਰਸ ਤੇ ਦੇਖੋਗੇ, ਕਾਂਗਰਸ ਤੇ ਕਈ ਆ, ਆਮ ਆਦਮੀ ਪਾਰਟੀ ਦੇ ਵਿੱਚ ਉਹ ਯਾਨੀ ਸੁਪਨਾ ਦੇਖਦੇ ਸੀ ਕਿ ਜਿਹੜੇ ਲੋਕ, ਤਾਂ ਇਧਰੋਂ ਵੀ ਆਪਾਂ ਵੇਖੀਏ ਤਾਂ ਕਈ ਲੋਕ ਸੁਪਨਾ ਦੇਖ ਰਹੇ ਸੀਗੇ ਭਾਜਪਾ ਚੋਂ ਕਿ ਮੈਂ ਮੁੱਖ ਮੰਤਰੀ ਬਣ ਸਕਦਾ, ਮੈਂ ਮੁੱਖ ਮੰਤਰੀ ਬਣ ਸਕਦਾ, ਤਾਂ ਉਹਦੇ ਵਿੱਚੋਂ ਰਵਨੀਤ ਬਿੱਟੂ ਵੀ ਪ੍ਰਮੁੱਖ ਹੈ। ਰਵਨੀਤ ਬਿੱਟੂ ਨੂੰ ਇਹ ਲੱਗਦਾ ਕਿ ਮੈਂ ਜੇ ਮੰਨ ਲਓ ਇਲੈਕਸ਼ਨ ਜਿੱਤ ਜਾਂਦਾ, ਸਟਰੋਂਗਲੀ ਮੰਨ ਲਓ ਮੈਂ ਲੜ ਕੇ ਤੇ ਆਪਦੀ ਹਾਜ਼ਰੀ ਦਰਜ ਕਰਵਾਉਣਾ, ਤਾਂ ਉਹਦੇ ਚ ਕੀ ਹੋਏਗਾ ਕਿ ਬਾਅਦ ਵਿੱਚ ਮੈਂ ਜੇ ਮੰਨ ਲਓ ਜਿੱਤ ਕੇ ਸਦਨ ਚ ਪਹੁੰਚਦਾ

0: ਹਾਊਸ ਚ ਪਹੁੰਚਦਾ ਐਮਐਲਏ ਬਣ ਕੇ ਤਾਂ ਉੱਥੇ ਐਮਐਲਏ ਦਾ ਇੱਕ ਗਰੁੱਪ ਹੈ ਜਿਹੜਾ ਜਾਂ ਜਿਹੜੀ ਮਤਲਬ ਕਿ ਹਾਈ ਕਮਾਨ ਆ ਉਹਦੀ ਦਿਆਨਤਦਾਰੀ ਆ ਜਿਹੜੀ ਕਿ ਮੈਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾ ਸਕਦੀ ਹੈ। ਚਲੋ ਸੁਪਨੇ ਦੇਖਣੀ ਕੋਈ ਮਾੜੀ ਗੱਲ ਨਹੀਂ, ਤਾਂ ਇਹੋ ਜਿਹੇ ਅਸਰ ਬਣ ਗਿਆ ਕਿਉਂਕਿ ਇਹਨਾਂ ਨੂੰ ਯਾਨੀ ਰਵਨੀਤ ਬਿੱਟੂ ਨੂੰ ਐਤਕੀ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਗਈ, ਇਹ ਕੰਟੀਨਿਊ ਨਹੀਂ ਸੀ ਕਰ ਸਕਦੇ। ਫਿਰ ਬਤੌਰ ਰੇਲ ਰਾਜ ਮੰਤਰੀ ਇਹਨਾਂ ਨੂੰ ਆਪਦਾ ਅਹੁਦਾ ਛੱਡਣਾ ਪਿਆ। ਹੁਣ ਜਿਹੜੀ ਗੱਲ ਆ ਕਿ ਦੇਖੋ ਇੱਕ ਚੀਜ਼ ਮੰਨਣੀ ਪਊਗੀ ਕਿ ਭਾਜਪਾ ਨਾ ਤਾਲਮੇਲ ਬਿਠਾ ਰਹੀ ਆ। ਤਾਲਮੇਲ ਕਿਸ ਤਰ੍ਹਾਂ ਕਿ ਇੱਕ ਤੇ ਜਿੱਦਾਂ ਕਾਂਗਰਸ ਦੇ ਵਿੱਚੋਂ ਰਵਨੀਤ ਬਿੱਟੂ ਆਏ, ਸੁਨੀਲ ਜਾਖੜ ਆਏ, ਕੈਪਟਨ ਆਏ, ਕੇਵਲ ਢਿੱਲੋਂ ਆਏ, ਇਹਨਾਂ ਸਾਰੇ ਬੰਦਿਆਂ ਨੂੰ ਐਡਜਸਟ ਉਹਨਾਂ ਨੇ ਕੀਤਾ ਹੈ ਆਪਦੇ ਆਪਦੇ ਢੰਗ ਦੇ ਨਾਲ। ਪਰ ਦੂਜੇ ਪਾਸੇ ਤੁਸੀਂ ਦੇਖਿਆ ਹੋਣਾ, ਦੂਜੇ ਪਾਸੇ ਹਰਜੀਤ ਗਰੇਵਾਲ ਜਾਂ ਤਰੁਣ ਚੁੱਗ ਇਹਨਾਂ ਨੂੰ ਅੱਗੇ ਵਧਾ ਦਿੱਤਾ। ਮਤਲਬ ਕਿ ਇੱਕ ਬੈਲੈਂਸ ਰੱਖਣ ਦਾ ਯਤਨ ਕੀਤਾ ਗਿਆ ਕਿ ਇੱਕ ਪਾਸੇ ਤਾਂ ਜਿਹੜੇ ਕਾਂਗਰਸ ਦੇ ਵਿੱਚੋਂ ਆਏ ਆ ਉਹਨਾਂ ਨੂੰ ਪੋਜੀਸ਼ਨਾਂ ਦਿੱਤੀਆਂ ਜਾ ਰਹੀਆਂ ਨੇ, ਅਹੁਦੇ ਦਿੱਤੇ ਜਾ ਰਹੇ ਨੇ, ਮੌਕੇ ਦਿੱਤੇ ਜਾ ਰਹੇ ਨੇ, ਤੇ ਦੂਜੇ ਪਾਸੇ ਅਦਰ ਹੈਂਡ ਜੇ ਤੁਸੀਂ ਦੇਖੋਗੇ ਤਾਂ ਜਿਹੜੇ ਟਕਸਾਲੀ ਨੇ ਇਹਨਾਂ ਦੇ ਬੰਦੇ ਆ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਐਡਜਸਟ ਕੀਤਾ ਜਾ ਰਿਹਾ, ਯਾਨੀ ਤਾਲਮੇਲ ਬਿਠਾ ਰਹੇ ਆ। ਹੁਣ ਦੇਖੋ ਕੀ ਬਣਦਾ ਭਾਜਪਾ ਦਾ, ਪਰ ਰਵਨੀਤ ਬਿੱਟੂ ਮੇਰੇ ਖਿਆਲ ਦੇ ਨਾਲ ਡੈਫੀਨੇਟਲੀ ਲੁਧਿਆਣੇ ਤੋਂ ਲੜਨਗੇ।
1: ਹਰਜੀਤ ਗਰੇਵਾਲਾ ਤਾਂ ਬਣਦਾ ਸੀ, ਬੜੀਆਂ ਗਾਲਾਂ ਖਾਧੀਆਂ ਵਿਚਾਰੇ ਨੇ, ਮਾੜੀ ਮੋਟੀ ਫੀਤੀ ਤਾਂ ਉਹਦੇ ਬਣਦੀ ਸੀਗੀ, ਜਿੱਤ ਜੀ ਬਣ ਜਾਂਦੀ ਇਹਦੇ ਨਾਲ, ਚੰਗਾ ਕੀਤਾ ਤੇ ਉਹਦੇ ਬਣਦਾ ਸੀ।
0: ਹਾਂ ਮੇਰੇ ਖਿਆਲ ਦੇ ਨਾਲ ਰਿਕਾਰਡ ਉਹਨਾਂ ਦੇ ਨਾਮ ਹੀ ਰਿਹਾ।
1: ਹਾਂ ਅੱਛਾ, ਮਹਾਰਾਜਾ ਸਤੌਜ ਦੀ ਕੀ ਖਬਰ ਹੈ ਜੀ ਹੁਣ, ਕੀ ਕਹਿੰਦੇ ਆ?
0: ਹਾਂਜੀ ਉਹ ਉੱਥੇ ਤੁਹਾਨੂੰ ਪਤਾ ਹੀ ਉਹਨਾਂ ਦਾ ਇੱਕੋ ਇੱਕ ਕੰਮ ਆ ਕਿ ਝੂਠ ਤੇ ਝੂਠ। ਉਹ ਤੇ ਏਦਾਂ ਲੱਗਦਾ ਵੀ ਮਤਲਬ ਕਿ ਜੇ ਆਪਾਂ ਡੋਨਲਡ ਟਰੰਪ ਦਾ ਵੇਖਦੇ ਹਾਂ ਤਾਂ ਇੱਕ ਵਾਰੀ ਯਾਦ ਆ ਨਾ, ਉਹ ਕਿਸੇ ਨੇ ਉਦੋਂ ਅੰਦਾਜ਼ਾ ਲਾਇਆ ਸੀ ਜਾਂ ਗੱਲ ਕੀਤੀ ਆ ਕਿ ਉਹ ਡੋਨਲਡ ਟਰੰਪ ਬਈ ਇੰਨੇ ਝੂਠ ਬੋਲ ਜਾਂਦਾ ਐਵਰੇਜ
1: ਜੀ।
0: ਮੇਰੇ ਖਿਆਲ ਦੇ ਨਾਲ ਜੇ ਇਹਨਾਂ ਦੀ ਐਵਰੇਜ ਕੱਢੀ ਜਾਵੇ ਤਾਂ ਇਹ ਵੀ ਐਵਰੇਜ ਬਹੁਤ ਵੱਡੀ ਹੋਏਗੀ। ਹੁਣ ਇਹਨਾਂ ਨੇ ਕੀ ਕਿਹਾ ਕਿ ਇੱਕ ਪਾਸੇ ਤਾਂ ਤੁਸੀਂ ਦੇਖਿਆ ਹੋਣਾ ਜਿੱਦਾਂ ਬਈ ਸੰਘਰਸ਼ ਹੋ ਰਿਹਾ ਕਾਕਰੋਚਾਂ ਦਾ ਫਲਾਂ ਟਮਕਾ ਤੇ ਆਮ ਆਦਮੀ ਪਾਰਟੀ ਉਹਦੇ ਵਿੱਚ, ਕਿਉਂਕਿ ਇਹਨਾਂ ਦਾ ਆਪਣਾ ਬੰਦਾ ਨਾ ਉਹ ਡਿੱਪ ਕੇ, ਉਹ ਤਾਂ ਲਾਨੀ ਗਿਆ ਕਹਿੰਦਾ ਵੀ ਮੈਂ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਪਰ ਹੁਣ ਮੇਰਾ ਕੋਈ ਲੈਣਾ ਦੇਣਾ ਨਹੀਂ ਆ। ਇਹਨਾਂ ਨੇ ਬੜਾ ਹੀ ਮੁੱਦਾ ਚੁੱਕਿਆ ਤੇ ਕੱਲ ਵੇਖੋ ਏਡੇ ਬੇਸ਼ਰਮ ਨੇ ਜਿਹੜੇ ਮਹਾਰਾਜਾ ਸਤੌਜ ਕਹਿੰਦੇ ਆ ਤੁਸੀਂ, ਸ਼ਾਨੇ ਸਤੌਜ ਮੈਂ ਕਹਿ ਦਿੰਦਾ ਕਈ ਵਾਰ, ਕਿ ਇਹ ਏਡੇ ਬੇਸ਼ਰਮ, ਇਹ ਕਹਿੰਦੇ ਸਾਡੇ ਤਾਂ ਕਦੇ ਪੇਪਰ ਲੀਕ ਹੀ ਨੀ ਹੋਇਆ, ਸਾਡੇ ਤੇ ਕਦੇ ਮਤਲਬ ਕਿ ਕੋਈ ਇਸ ਤਰ੍ਹਾਂ ਦੀ ਗੱਲ ਹੀ ਨੀ ਹੋਈ। ਨਾ ਬਿਲਕੁਲ ਝੂਠ ਹੈ ਸਰ, ਬਿਲਕੁਲ ਕੋਰਾ ਝੂਠ ਆ। ਜੇ ਤੁਸੀਂ ਵੇਖੋਗੇ ਤਾਂ ਇਹਨਾਂ ਦੇ ਰਾਜ ਦੇ ਵਿੱਚ ਵੀ ਇਹ ਕਾਂਡ ਹੋ ਚੁੱਕੇ ਆ। ਮੈਂ ਕੱਲ ਲਿਸਟ ਵੀ ਪਾਈ ਸੀ ਕਿ ਕਿੰਨੇ ਪੇਪਰ ਲੀਕ ਹੋਏ ਨੇ ਜੀ, ਜਿਵੇਂ ਮਈ 2022 ਦੇ ਵਿੱਚ ਨੈਬ ਤਹਿਸੀਲਦਾਰ ਰਿਕਰੂਟਮੈਂਟ ਐਗਜ਼ਾਮ ਸੀਗਾ ਉਹ ਲੀਕ ਹੋ ਗਿਆ, ਉਹਦੇ ਵਿੱਚ ਵੀ ਨਕਲ ਹੋ ਗਿਆ। ਮਾਰਚ 23 ਦੇ ਵਿੱਚ ਪੰਜਾਬ ਸਟੇਟ ਟੀਚਰ ਜਿਹੜਾ ਐਲੀਜੀਬਿਲਿਟੀ ਟੈਸਟ ਹੁੰਦਾ ਪੀਐਸਟੈਟ, ਉਹਦੇ ਵਿੱਚ 1,00,000 ਪ੍ਰਭਾਵਿਤ ਹੋਇਆ ਸੀਗਾ। ਇਹ ਤੁਸੀਂ ਫਰਵਰੀ 23 ਦੇ ਵਿੱਚ ਵੇਖੋਗੇ, ਪੀਐਸਈ ਕਲਾਸ 12ਵੀਂ ਦਾ ਬੋਰਡ ਇੰਗਲਿਸ਼ ਐਗਜ਼ਾਮੀਨੇਸ਼ਨ ਸੀਗਾ, 2,50,000 ਬੱਚਾ ਇਹਦੇ ਨਾਲ ਪ੍ਰਭਾਵਿਤ ਹੋਇਆ। ਫਿਰ 23 ਜੂਨ 2024 ਪੀਪੀਐਸਸੀ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਐਗਜ਼ਾਮ ਸੀ, ਉਹ ਮਾਮਲਾ ਵਿਗੜ ਗਿਆ। ਯਾਨੀ ਇਸ ਤਰ੍ਹਾਂ PSSB ਗਰੁੱਪ ਬੀ ਆਫਿਸਰਸ ਇੱਕ ਐਗਜ਼ਾਮ ਸੀਗਾ ਇਹਨਾਂ ਦਾ, 1,00,000 ਬੱਚਾ ਉਦੋਂ ਪ੍ਰਭਾਵਿਤ ਹੋਇਆ। July 26 ਦੇ ਵਿੱਚ ਹੀ ਫਾਰਮੇਸੀ ਆ ਜਿਹੜਾ ਨਕਲ ਕਾਂਡ ਹੋ ਗਿਆ। ਤਾਂ ਮਤਲਬ ਕਿ ਇਹੀ ਆ ਚੀਜ਼ਾਂ ਕਿ ਦੇਖੋ ਜਿਹੜਾ ਸਾਡਾ ਮੁੱਖ ਮੰਤਰੀ ਉਹ ਤਾਂ ਹੈਗਾ ਢੀਠ ਆ, ਉਹਨੂੰ ਤਾਂ ਕੋਈ ਪ੍ਰਵਾਹ ਨਹੀਂ। ਤੁਸੀਂ ਜੋ ਮਰਜ਼ੀ ਕਹੋ, ਅੰਕੜੇ ਕੱਢੋ, ਤੱਥ ਕੱਢੋ, ਉਹ ਤੇ ਬਸ ਆਪਦੀ ਬੋਲੀ ਬੋਲਦੇ ਆ, ਆਪਦੀਆਂ ਗੱਲਾਂ ਲੋਕਾਂ ਦੇ ਅੱਗੇ ਰੱਖਦੇ ਆ ਤੇ ਬਸ ਚੱਲਦੇ ਬਣਦੇ ਆ। ਪਰ ਹਕੀਕਤ ਜਿਹੜੀ ਆ, ਦਰ ਹਕੀਕਤ ਆ, ਉਹ ਅਸਲ ਦੇ ਵਿੱਚ ਆਇਓ ਆ ਕਿ ਇਹਨਾਂ ਦੇ ਰਾਜ ਦੇ ਵਿੱਚ ਜੇ ਤੁਸੀਂ 4 ਸਾਲਾਂ ਚ ਦੇਖੋਗੇ ਤਾਂ ਤਕਰੀਬਨ 8-10 ਭਰਤੀਆਂ ਦੇ ਪਰਚੇ ਜਿਹੜੇ ਆ ਜਾਂ ਤਾਂ ਲੀਕ ਹੋਏ ਜਾਂ ਨਕਲ ਕਾਂਡ ਹੋਇਆ, ਉਹ ਇਹਦੀ ਭੇਟ ਚੜੇ ਆ, ਇਹਦੀ ਭੇਟ ਚੜੇ ਆ। ਅਕਾਊਂਟ

0: ਇੱਕ ਫਿਕਸ ਕਰਦੇ ਹੀ ਨਹੀਂ। ਮੈਂ ਤਾਂ ਕਿਹਾ ਸੀਗਾ ਕਿ ਮੈਂ ਕਿਹਾ ਦਿੱਲੀ ਦੇ ਜਿਹੜੇ ਸਿਆਸੀ ਪਖੰਡ ਕਰਨ ਵਾਲੇ ਕਿਹਾ, ਜਿਸ ਤਰ੍ਹਾਂ ਉਹ ਹੈਲਪਲਾਈਨ ਮੀਟ ਵਾਲੇ ਬੱਚਿਆਂ ਵਾਸਤੇ ਜਾਰੀ ਕਰ ਰਹੇ, ਫਲਾਂ ਕਰ ਰਹੇ, ਧਮਕਾ ਕਰ ਰਹੇ, ਤਾਂ ਤੁਸੀਂ ਇਹਦੇ ਤੋਂ ਭਗਵੰਤ ਮਾਨ ਤੋਂ ਵੀ ਜਵਾਬ ਲਵੋ ਨਾ ਕਿ ਇਹ ਕੀ ਕਰਦਾ, ਇਹ
1: ਜੀ
0: ਕਿੱਧਰ ਤੁਰਿਆ ਫਿਰਦਾ। ਇਹ ਗੱਲਾਂ ਮਤਲਬ ਕਿ ਤੁਸੀਂ ਵੇਖੋ ਨਾ, ਇੱਕ ਪਾਸੇ ਤੇ ਉਧਰ ਜਦੋਂ ਡਾਂਗਾ ਵਰੀਆਂ ਬੱਚਿਆਂ ਤੇ, ਮਾੜੀ ਗੱਲ ਹੋਈ, ਮੰਦਭਾਗੀ ਆ, ਆਪਾਂ ਅੱਗੇ ਵੀ ਗੱਲ ਕਰਕੇ ਹਟੇ, ਤਾਂ ਇਹਨਾਂ ਦਾ ਡਾਣਾ ਬਾਣਾ ਜਿੰਨਾ ਸੀਗਾ ਸਾਰਾ ਉਹਦੇ ਵਿਰੋਧ ਦੇ ਵਿੱਚ। ਤੇ ਇੱਥੇ ਪੰਜਾਬ ਦੇ ਵਿੱਚ ਨਿੱਤ ਦਿਹਾੜੇ ਡਾਂਗ ਵਰਾਉਂਦੇ ਆ, ਨਿੱਤ ਦਿਹਾੜੇ ਉੱਡਦੇ ਆ। ਤੁਸੀਂ ਉਹ ਦੇਖਿਆ ਹੋਣਾ ਸਫਾਈ ਕਰਮਚਾਰੀਆਂ ਨੂੰ ਕਿਸ ਤਰ੍ਹਾਂ ਡਾਂਗਾ ਮਾਰੀਆਂ, ਕਿਸ ਤਰ੍ਹਾਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਬਰਨਾਲੇ ਦੇ ਵਿੱਚ, ਬਾਅਦ ਦੇ ਵਿੱਚ DSP ਨੂੰ ਮੁਅੱਤਲ ਕਰ ਦਿੱਤਾ ਗਿਆ। ਤੋ ਕਹਿਣ ਦਾ ਮਤਲਬ ਇਹ ਦੋਗਲੇ ਆ, ਰੱਜ ਕੇ ਦੋਗਲੇ ਆ ਤੇ ਰੱਜ ਕੇ ਝੂਠੇ ਆ। ਤੁਸੀਂ ਹਿਸਾਬ ਲਾ ਲਓ, ਮੈਂ ਤੁਹਾਨੂੰ ਬਾਏ ਨੇਮ ਬਾਏ ਈਅਰ ਸਾਰਾ ਕੁਝ ਦੱਸ ਦਿੱਤਾ ਕਿ ਬਈ ਇਹ ਪੇਪਰ ਜਾਂ ਇਹ ਜਿਹੜੀਆਂ ਭਰਤੀਆਂ ਸੀਗੀਆਂ ਉਹ ਦਾਗੀ ਹੋ ਗਈਆਂ, ਉਹਦੇ ਵਿੱਚ ਕਿਤੇ ਨਾ ਕਿਤੇ ਅੜਚਨ ਪੈਦਾ ਹੋ ਗਈ। ਪਰ ਜੇ ਤੁਸੀਂ ਇਹਨਾਂ ਦੇ ਪੰਡਾਲ ਚ ਜਾ ਕੇ ਬੈਠੋਗੇ ਤਾਂ ਇਹ ਤੁਹਾਨੂੰ ਚਚਾ ਦੇਣਗੇ ਕਿ ਨਹੀਂ ਨਹੀਂ ਐਵਰੀਥਿੰਗ ਇਜ਼ ਓਕੇ ਆ, ਆਲ ਇਜ਼ ਵੈਲ ਆ, ਇਹ ਤੇ ਕੁਝ ਪੰਜਾਬ ਵਿਰੋਧੀ ਆ, ਇਹ ਤੇ ਕੋਈ ਮਾਨ ਵਿਰੋਧੀ ਆ ਜਿਹੜੇ ਬੋਲਣ ਵਾਲੇ ਆ, ਪਰ ਸੱਚ ਨੂੰ ਪਰਵਾਹ ਨਹੀਂ ਕਰਦੇ।
1: ਤੇ ਕਾਂਗਰਸ ਦਾ ਰਾਮ ਰੌਲਾ ਕਿੱਥੇ ਕੁ ਪਹੁੰਚਿਆ ਜੀ? ਹੈ ਕੋਈ ਬਣਦੀ ਗੱਲ, ਇਕੱਠੇ ਹੋਣਗੇ?
0: ਮੈਨੂੰ ਨਹੀਂ ਲੱਗਦਾ, ਕਿਉਂਕਿ ਦੇਖੋ ਕਾਂਗਰਸ ਦਾ ਜਿਹੜਾ ਰੌਲਾ ਹੈ ਨਾ, ਉਹ ਰੌਲਾ ਹੈਗਾ ਕੱਲੀ ਪ੍ਰਧਾਨਗੀ ਦਾ ਨਹੀਂ, ਰੌਲਾ ਦਰਅਸਲ ਇਹਨਾਂ ਦਾ ਇਹ ਆ ਕਿ ਭਾਈ ਅਸੀਂ ਜੇ ਮੰਨ ਲਓ ਅੱਜ ਕਮਜ਼ੋਰ ਪੈਂਦੇ ਆ, ਜਿਹੜਾ ਜਿਹੜਾ ਵੀ ਧੜਾ ਸੋਚਦਾ ਕਿ ਫਿਰ ਮੁੱਖ ਮੰਤਰੀ ਕਿਵੇਂ ਬਣਾਂਗੇ। ਮੈਂ ਤੁਹਾਨੂੰ ਅੱਗੇ ਕਿਹਾ ਕਿ 6-7 ਮੁੱਖ ਮੰਤਰੀ ਤਾਂ ਇਹਨਾਂ ਦੇ ਸੰਭਾਵੀ ਹੈਗੇ ਆ। ਤਾਂ ਇੱਥੇ ਮੀਟਿੰਗਾਂ ਮੁਟਿੰਗਾਂ ਕੀਤੀਆਂ ਕੇਸੀ ਵੇਣੁਗੋਪਾਲ ਨੇ, ਰਾਹੁਲ ਗਾਂਧੀ ਤਾਂ ਮਿਲਦੇ ਹੀ ਨਹੀਂ ਇਹਨਾਂ, ਉਹਨੇ ਤਾਂ ਮੈਨੂੰ ਲੱਗਦਾ ਜਵਾਬ ਹੀ ਦਿੱਤਾ ਕਿ ਮੇਰੇ ਵੱਲੋਂ ਜਵਾਬ ਹੈ ਯਾਰ ਤੁਹਾਡਾ ਨੀ ਨਿਬੇੜਾ ਆਉਂਦਾ। ਅਗਲਾ ਕਹਿੰਦਾ ਵੀ ਤੁਹਾਡਾ ਨਿਬੇੜਾ ਕਰਦਿਆਂ ਕਰਦਿਆਂ ਤੇ ਬੰਦਾ ਆਪ ਨਿਬੜ ਜਾਂਦਾ ਜਿਹੋ ਜਿਹੇ ਹਾਲਾਤ ਨੇ। ਤਾਂ ਕੇਸੀ ਵੇਣੁਗੋਪਾਲ ਅੰਦਰ ਦੀ ਜਿਹੜੀ ਗੱਲ ਹੈ, ਕਹਿੰਦੇ ਵੀ ਚੰਨੀ ਨੂੰ ਵਾਹਵਾ ਟੁੱਟ ਕੇ ਪਿਆ ਤੇ ਫਿਰ ਉਸ ਤੋਂ ਬਾਅਦ ਚੰਨੀ ਨੇ ਵੀ ਅਸਤੀਫੇ ਦੀ ਧਮਕੀ ਜਾਂ ਪੇਸ਼ਕਸ਼ ਕਹਿ ਲਓ ਕੀਤੀ ਆ। ਉਸ ਤੋਂ ਬਾਅਦ ਜਦੋਂ ਆ ਹੁਣ ਆਪਾਂ ਗੱਲਾਂ ਕਰਕੇ ਹਟੇ ਆ ਕਿ ਰਾਜਾ ਵੜਿੰਗ ਚੰਨੀ, ਇਹ ਜਦੋਂ ਇੱਕ ਪ੍ਰੋਗਰਾਮ ਚ ਆਏ, ਪ੍ਰੋਗਰਾਮ ਚ ਦੋਵਾਂ ਦੀ ਜਿਹੜੀ ਹਾਜ਼ਰੀ ਸੀਗੀ, ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਬਰਨਾਲੇ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਅੱਖ ਦੇ ਵਿੱਚ, ਤਾਂ ਦੋਨਾਂ ਦੀ ਜਿਹੜੀ ਹਾਜ਼ਰੀ ਸੀ ਉਹ ਇਕੱਠਿਆਂ ਦੀ ਨਹੀਂ ਸੀਗੀ। ਇੰਟਰਸਟਿੰਗ ਗੱਲ ਆ ਕਿ ਦੋਨੇ ਹੀ ਅਲੱਗ ਅਲੱਗ ਆਏ, ਦੋਨੇ ਹੀ ਤੁਹਾਡੇ ਜਿਹੜੇ ਆ ਉਹ ਵੱਖ ਵੱਖ ਪਹੁੰਚੇ ਉੱਥੇ। ਤਾਂ ਇਹਦਾ ਮਤਲਬ ਇਹ ਆ ਕਿ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਗੜਬੜਾਇਆ ਹੀ ਹੋਇਆ ਹੈ, ਤਾਲਮੇਲ ਇਹਨਾਂ ਦਾ ਬਣ ਨਹੀਂ ਰਿਹਾ। ਤੋ ਕੁਛ ਵੀ ਆ, ਰਾਹੁਲ ਗਾਂਧੀ ਤੇ ਸਾਫ਼ ਸਪਸ਼ਟ ਹੈ, ਤੁਸੀਂ ਇੱਕ ਵੀਡੀਓ ਵੀ ਦੇਖੀ ਹੋਣੀ ਜਿਹਦੇ ਵਿੱਚ ਉਹ ਭੈਣ ਭਰਾ ਗੱਲਾਂ ਕਰ ਰਹੇ ਤੇ ਚੰਨੀ ਐਵੇਂ ਗੇੜਾ ਕੱਢੀ ਜਾਂਦੀ ਜਿਵੇਂ ਛਤਰ ਕਿਲਾ ਖੇਡਦਾ,
1: ਆਲੇ ਦੁਆਲੇ ਜੇ ਗੇੜਾ ਕੱਢੀ ਜਾਂਦਾ। ਯੈਸ ਯੈਸ
0: ਹਾਂਜੀ, ਨਿਬੇੜਾ ਨਹੀਂ ਹੋਇਆ ਤੇ ਜੇ ਇਹਨਾਂ ਨੇ ਨਿਬੇੜਾ ਨਾ ਕੀਤਾ ਤੇ ਇਹ ਨਿਬੜ ਜਾਣਗੇ। 2027 ਦੇ ਵਿੱਚ ਚਾਂਸ ਸੀਗਾ ਇਹਨਾਂ ਦਾ, ਪਰ ਹੁਣ ਲੱਗਦਾ ਕਿ ਇਹਨਾਂ ਦਾ ਜਿਹੜਾ ਆਪਦਾ ਕਲੇਸ਼ ਆ ਉਹ ਲੈ ਕੇ ਬਹਿ ਜੂਗਾ ਇਹਨਾਂ। ਹਾਂਜੀ,
1: ਅੱਛਾ, ਦਰਬਾਰ ਸਾਹਿਬ ਦੀ ਪਾਰਕਿੰਗ ਦਾ ਕੀ ਇਸ਼ੂ ਹੈ ਜੀ?
0: ਦੇਖੋ ਦਰਬਾਰ ਸਾਹਿਬ ਦੀ ਪਾਰਕਿੰਗ ਬਹੁਤੇ ਲੋਕਾਂ ਨੂੰ ਤੇ ਇਹੀ ਹੈ, ਤੁਸੀਂ ਕਿਤੇ ਗਏ ਹੋਗੇ ਇਹਨਾਂ ਸਾਲਾਂ ਦੇ ਵਿੱਚ 2005-06 ਤੋਂ ਬਾਅਦ, ਤੇ ਉਹ ਮਲਟੀ ਸਟੋਰੀ ਪਾਰਕਿੰਗ ਹੈ ਜਿਹੜੀ ਆਪਾਂ ਵਿੱਚ ਹੀ ਚਲੇ ਜਾਂਦੇ, ਸੜਕ ਵਿੱਚ ਹੀ ਚਲੇ ਜਾਂਦੀ
1: ਹਨਾ।
0: ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਲੋਕਾਂ ਨੂੰ ਤੇ ਇਹ ਲੱਗਦਾ ਸੀ ਕਿ ਸ਼ਾਇਦ SGPC ਨੇ ਬਣਾਈ, ਕੁਛ ਲੋਕ ਤੇ ਕਹਿੰਦੇ ਸੁਖਬੀਰ ਬਾਦਲ ਦੀ ਆ, ਕਿਉਂਕਿ ਹਰ ਚੀਜ਼ ਦਾ ਅੱਜ ਕੱਲ ਵਾਟਰ ਬਾਕਸ ਦੀ ਟੈਂਕੀ ਵੀ ਕਹਿ ਦਿੱਤੀ ਜਾਂਦੀ ਹੈ ਸੁਖਬੀਰ ਬਾਦਲ ਦੀ ਇਹਦੇ ਚ ਹਿੱਸਾ ਦਾ। ਤਾਂ ਉਹ ਦਰਅਸਲ ਕੀ ਨਿਕਲਿਆ ਕਿ ਉਹ 2008 ਤੋਂ ਇੱਕ ਠੇਕੇਦਾਰ ਸੀ ਤਰਸੇਮ, ਉਹਦੇ ਕੋਲ ਚੱਲੀ ਆਉਂਦੀ ਸੀ ਲਗਾਤਾਰ। ਉਹ ਠੇਕੇਦਾਰ ਕਹਿੰਦਾ ਵੀ ਮੈਂ ਹਰ ਵਾਰੀ ਟੈਂਡਰ ਜਿਹੜਾ ਵਧਾ ਕੇ ਭਰਿਆ ਤੇ ਸਰਕਾਰ ਜਿਹੜੀ ਆ ਮਜਬੂਰ ਹੋਈ, ਕਿਉਂਕਿ ਮੇਰੇ ਜਿੰਨਾ ਕੋਈ ਰੇਟ ਦਿੰਦਾ ਹੀ ਨਹੀਂ ਸੀ। ਪਰ ਦੂਜੇ ਪਾਸੇ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ 2 ਸਾਲ ਤੋਂ ਯਾਨੀ ਇਸ ਸਰਕਾਰ ਚੋਂ ਵੀ ਬੜਾ ਮਜਬੂਰ ਕੀਤਾ ਗਿਆ ਕਿ ਤੁਸੀਂ ਆਪਦੀ ਇਹ ਪਾਰਕਿੰਗ ਦਾ ਠੇਕਾ ਛੱਡ ਦਿਓ। ਪਰ ਉਹ ਕਹਿੰਦੇ ਵੀ ਅਸੀਂ ਇਹ ਠੇਕਾ ਨਹੀਂ ਛੱਡਿਆ, ਹੁਣ ਤੁਸੀਂ ਦੇਖ ਲਓ ਕਿ ਕੌਣ ਛਡਵਾਉਣਾ ਚਾਹੁੰਦਾ ਹੋਏਗਾ, ਕਿਹਨੂੰ ਦੇਣਾ ਚਾਹੁੰਦਾ ਹੋਏਗਾ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਾਡਾ 21 ਜੁਲਾਈ ਤੱਕ ਬਣਦਾ ਸੀਗਾ, 21 ਜੁਲਾਈ ਤੱਕ ਅਸੀਂ ਆਪਦਾ ਠੇਕਾ ਪੂਰਾ ਕੀਤਾ ਤੇ ਹੁਣ ਕੀ ਹੋਇਆ ਕਿ ਨਿਗਮ ਨੇ ਕਬਜ਼ਾ ਕਰ ਲਿਆ। ਹੁਣ ਇਹ ਦੇਖਣਾ ਹੋਏਗਾ ਕਿ ਕਿਹਦੇ ਹੱਥਾਂ ਚ ਜਾਂਦੀ ਆ ਇਹ ਪਾਰਕਿੰਗ, ਕਿਉਂਕਿ ਆੜੀ

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ ਹਿੰਸਕ ਅਤੇ ਬਾਰ ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ canada.ca/surakhit-canada ਤੇ ਹੋਰ ਜਾਣੋ ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫ਼ਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜਾ ਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ

0: बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001 सोनिक इंश्योरेंस।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
5: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
4: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
5: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
4: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
5: ਦੂਜੀ ਲੋਕੇਸ਼ਨ 117-7771-80 ਐਵੇਨਿਊ
4: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
5: ਚੌਥੀ ਲੋਕੇਸ਼ਨ 606 ਸਿਟੀ

0: obscure.
1: 5th location 31235 Red Embers Way.
0: 6th location 445 Carrington Boulevard Northwest Calgary.
1: Sanja Punjab Grocery Store diyan 6 locations da Sanja phone number
0: 403-835-bye-bye.
2: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ ਜੁਲਾਈ ਮਹੀਨੇ ਦੀ 27 ਤਰੀਕ ਸੰਨ 2026 ਸ਼ਾਮ ਦੇ 4:08 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਸਵਲੀਨ ਕੌਰ ਜਸੜ ਪ੍ਰੋਗਰਾਮ ਪੇਸ਼ ਕਰਨਗੇ। ਉਸ ਤੋਂ ਬਾਅਦ 8 ਅੰਮ੍ਰਿਤ ਬਰਾੜ ਜੀ ਵੈਸੇ ਪ੍ਰੋਗਰਾਮ ਪੇਸ਼ ਕਰਦੇ ਨੇ, ਛੁੱਟੀਆਂ 'ਤੇ ਨੇ ਅੱਜ ਕੱਲ੍ਹ, ਉਹਨਾਂ ਦੀ ਜਗ੍ਹਾ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅਤੇ 9 ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਾਸ ਖਾਸ ਖਬਰਾਂ ਦੀ ਸਾਂਝ ਪਾਵਾਂਗੇ। ਇਹਨਾਂ ਖਬਰਾਂ ਤੋਂ ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ, ਇਸ ਵੇਲੇ ਕੈਲਗਰੀ ਵਿੱਚ ਹੈ 28 ਡਿਗਰੀ ਸੈਲਸੀਅਸ ਅਤੇ ਅੱਜ ਰਾਤ ਨੂੰ ਮੌਸਮ ਦੇ ਵਿੱਚ ਫਰਕ ਪੈਣ ਦੀ ਸੰਭਾਵਨਾ ਹੈ। ਸਮੋਕ ਧੂੰਆਂ ਜਿਹਾ ਅਸਮਾਨ ਦੇ ਵਿੱਚ ਅਜੇ ਵੀ ਨਜ਼ਰ ਆ ਰਿਹਾ ਅਤੇ ਰਾਤ ਨੂੰ ਠੰਡ ਹੋਵੇਗੀ 13 ਡਿਗਰੀ ਸੈਲਸੀਅਸ। ਕੱਲ੍ਹ ਨੂੰ 30 ਡਿਗਰੀ ਅਤੇ ਫਿਰ ਰਾਤ ਨੂੰ 13, ਉਸ ਤੋਂ ਅਗਲੇ ਦਿਨ 27 ਅਤੇ ਫਿਰ 16, ਫਿਰ ਉਸ ਤੋਂ ਅਗਲੇ ਦਿਨ ਫਿਰ 27 ਅਤੇ 16। ਸੋ ਗਰਮ ਗਰਮ ਮੌਸਮ ਆਉਣ ਵਾਲੇ ਕਈ ਦਿਨਾਂ ਤੱਕ ਇਸੇ ਤਰ੍ਹਾਂ ਬਰਕਰਾਰ ਰਹੇਗਾ। ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਜੀ। ਇਹ ਮੌਸਮ ਦੇ ਲਿਹਾਜ਼ ਨਾਲ ਗੱਲਬਾਤ ਪੇਸ਼ ਕੀਤੀ ਗਈ। ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਉਹਨਾਂ ਵਿੱਚ ਕੈਲਗਰੀ ਪੁਲਿਸ ਵੱਲੋਂ ਗੁੰਮਸ਼ੁਦਾ ਬੱਚੇ ਦੀ ਭਾਲ ਲਈ ਜਿਹੜੀ ਸਰਚ ਹੈ, ਖੋਜ ਹੈ, ਉਸ ਨੂੰ ਮੋਡੀਫਾਈ ਕੀਤਾ ਗਿਆ, ਬਦਲਿਆ ਗਿਆ। ਅਜੇ ਤੱਕ ਕੋਈ ਉਗ ਸੁਗ ਨਹੀਂ ਹੈ ਜੀ ਪਾਰਕਰ ਵੈਲਸ ਦੀ। ਕੁਛ ਹੋਰ ਖਬਰਾਂ ਦੇ ਵਿੱਚ ਅਸੀਂ ਆਪ ਜੀ ਨਾਲ ਜੋ ਸਾਂਝੀਆਂ ਕਰਾਂਗੇ ਉਹਨਾਂ ਵਿੱਚ ਡੋਨਲਡ ਟਰੰਪ ਜੋ ਕੈਨੇਡਾ ਦੇ ਉੱਪਰ ਤਿੱਖੇ ਵਾਰ ਕਰਦੇ ਨੇ, ਉਹ ਪਹਿਲਾਂ ਇਕੱਲੇ ਕਰਿਆ ਕਰਦੇ ਸਨ, ਹੁਣ ਇਹ ਮੰਨਿਆ ਜਾਂਦਾ ਹੈ ਕਿ ਰਿਪਬਲਿਕਨ ਪਾਰਟੀ ਦੇ ਬਹੁਤੇ ਮੈਂਬਰ ਜਾਂ ਰਿਪਬਲਿਕਨ ਪਾਰਟੀ ਦੇ ਸਪੋਰਟਰ ਉਹ ਕੈਨੇਡਾ ਦੇ ਖਿਲਾਫ ਤਿੱਖੇ ਬਿਆਨ ਦੇ ਰਹੇ ਨੇ ਜਾਂ ਵਿਰੋਧਤਾ ਕਰ ਰਹੇ ਨੇ। ਇੱਧਰ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਮਾਰਕ ਕਾਰਨੀ ਨੇ ਅਮਰੀਕਾ ਦੇ ਨਾਲ ਸਿੱਧਾ ਪੰਗਾ ਨਾ ਲੈ ਕੇ ਸਿਆਣਪ ਕੀਤੀ ਹੈ। ਨਵੀਂ ਪਾਈਪਲਾਈਨ ਪੱਛਮੀ ਸਮੁੰਦਰੀ ਕਿਨਾਰੇ ਵੱਲ ਨੂੰ ਜਿਹੜੀ ਬਣਾਉਣ ਦੀ ਗੱਲਬਾਤ ਚੱਲ ਰਹੀ ਹੈ, ਉਸ ਨਾਲ ਅਲਬਰਟਾ ਦੀ GDP ਨੂੰ ਤਕੜਾ ਹੁਲਾਰਾ ਮਿਲੇਗਾ। ਇਹ ਇੱਕ ਸਰਵੇਖਣ ਹੈ, ਪ੍ਰੈਡਿਕਸ਼ਨ ਹੈ, ਭਵਿੱਖਬਾਣੀ ਹੈ। ਗੋਲਡੀ ਹੋਪ ਬ੍ਰਿਜ ਵਿੰਡਸਰ ਦੇ ਲਾਗੇ ਛਾਗੇ, ਡਿਟਰੋਇਟ ਦੇ ਲਾਗੇ ਛਾਗੇ ਤੀਸਰਾ ਵੱਡਾ ਲਾਂਘਾ ਜਿਹੜਾ ਹੈ ਜੀ ਖੋਲ੍ਹ ਦਿੱਤਾ ਗਿਆ। ਇਸ ਤੋਂ ਪਹਿਲਾਂ 2 ਚੱਲਦੇ ਸਨ ਅਤੇ ਇਹ ਅੱਜ ਇਸ ਨੂੰ ਚਾਲੂ ਕਰ ਦਿੱਤਾ ਗਿਆ ਜੀ। ਇਤਿਹਾਸਿਕ ਪੁਲ ਇਹ ਜਿਹੜਾ ਬਣਾਇਆ ਹੈ ਜੀ ਗੋਲਡੀ ਹੋਪ ਬ੍ਰਿਜ, ਇਸ ਦਾ ਨਾਮ ਰੱਖਿਆ ਗਿਆ। ਕੁਛ ਹੋਰ ਖਬਰਾਂ ਵਿੱਚ 10 ਵਿੱਚੋਂ ਐਮਰਜੈਂਸੀ ਫਿਜੀਸ਼ੀਅਨ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਐਮਰਜੈਂਸੀ ਰੂਮ ਛੱਡ ਕੇ ਰਾਜੀ ਨੇ, ਛੱਡ ਰਹੇ ਨੇ, ਕੰਟੀਨਿਊ ਨਹੀਂ ਕਰਨਾ ਚਾਹੁੰਦੇ। ਦੁਨੀਆ ਦੇ ਬਿਹਤਰੀਨ ਮੁਲਕਾਂ ਵਿੱਚ ਕੈਨੇਡਾ ਦਾ ਨਾਮ ਆਉਂਦਾ ਜਦੋਂ ਕੁਆਲਿਟੀ ਆਫ ਲਾਈਫ ਦੀ ਗੱਲ ਆਉਂਦੀ ਹੈ। ਤੇ ਕੈਨੇਡਾ ਦੇ ਅੰਦਰ ਕੁਆਲਿਟੀ ਆਫ ਲਾਈਫ ਨੂੰ ਦਰਸਾਉਂਦੇ 10 ਵਧੀਆ ਸ਼ਹਿਰ ਕਿਹੜੇ ਨੇ, ਇਹਨਾਂ ਸੰਬੰਧੀ ਇੱਕ ਰਿਪੋਰਟ ਆਈ ਹੈ, ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਕਿਹੜੇ ਕਿਹੜੇ ਮਾਪਦੰਡ ਰੱਖੇ ਗਏ ਨੇ, ਪਬਲਿਕ ਹੈਲਥ ਕੇਅਰ, ਸਟਰੋਂਗ ਇਕੋਨਮੀ, ਕੁਦਰਤੀ ਸੁਹੱਪਣ, ਜੋਬਸ, ਅਫੋਰਡੇਬਿਲਟੀ, ਕਲਾਈਮੇਟ, ਅਮਿਨਿਟੀਜ਼, ਸਹੂਲਤਾਂ, ਸਭ ਕੁਛ

ਤੇ ਇਹਦੇ ਲਈ ਬੈਸਟ ਸਿਟੀਜ਼ ਟੂ ਲਿਵ ਇਨ ਕੈਨੇਡਾ ਦੀ ਸੂਚੀ ਜਾਰੀ ਹੋਈ ਹੈ ਕਿਹੜੇ ਕਿਹੜੇ ਸ਼ਹਿਰ ਨੇ ਤੇ ਕੈਲਗਰੀ ਸ਼ਹਿਰ ਕਿੱਥੇ ਖਲੋਂਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਅਲਬਰਟਾ ਸਰਕਾਰ ਤੇ ਫੈਡਰਲ ਸਰਕਾਰ ਵੱਲੋਂ ਕੈਲਗਰੀ ਦੇ ਓਲੰਪਿਕ ਓਵਲ ਨੂੰ ਅਪਗ੍ਰੇਡ ਕਰਨ ਲਈ 52 ਮਿਲੀਅਨ ਡਾਲਰ ਰਾਖਵੇਂ ਰੱਖੇ ਗਏ ਨੇ ਜੀ ਇਹ ਖਬਰਾਂ ਜਿਨ੍ਹਾਂ ਤੇ ਅਸੀਂ ਚਰਚਾ ਕਰਨੀ ਹੈ ਤੇ ਇੱਕ ਰਿਪੋਰਟ ਆਪ ਜੀ ਨਾਲ ਕੈਨੇਡੀਅਨ ਰੀਅਲ ਸਟੇਟ ਮਾਰਕੀਟ ਦੇ ਮੁਤਲਕ ਸਾਂਝੀ ਕਰਾਂਗੇ ਇਹ ਬੜੀ ਹਿਲਾਉਣ ਵਾਲੀ ਰਿਪੋਰਟ ਹੈ ਤੇ ਇਹਦੇ ਵਿੱਚ ਕੀ ਕਿਹਾ ਗਿਆ ਇਹਦੇ 'ਤੇ ਚਰਚਾ ਕਰਾਂਗੇ ਜੀ ਇਹ ਸਾਡੀਆਂ ਅੱਜ ਦੇ ਪ੍ਰੋਗਰਾਮ ਵਿੱਚ ਵਿਸਥਾਰ ਨਾਲ ਚਰਚਾ ਕੀਤੀਆਂ ਜਾਣ ਵਾਲੀਆਂ ਖਬਰਾਂ ਇਸ ਤੋਂ ਇਲਾਵਾ ਮਾਰਕੀਟ ਦੇ ਤਾਜ਼ਾ ਅੰਕੜੇ ਕੱਚੇ ਤੇਲ ਦੀਆਂ ਕੀਮਤਾਂ ਅਤੇ ਕਰੰਸੀ ਦੀ ਕੀਮਤ 'ਤੇ ਵੀ ਅਸੀਂ ਰਿਪੋਰਟ ਦੇਵਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਪਹਿਲਾਂ ਜਿਹੜਾ ਸਪੋਂਸਰਾਂ 'ਤੇ ਝਾਤ ਮਾਰ ਲਈਏ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਬਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬਿਹਤਰੀਨ ਬੈਸਟ ਰੇਟ ਲੈਣ ਲਈ 587-832-1208 ਤੇ ਸੰਪਰਕ ਕਰ ਲਓ 587-832-1208 YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਬਿਲਿੰਗ ਸਰਕਾਰ ਨੂੰ ਸਿਰਫ ਸੇਵਾ ਆਪ ਜੀ ਨੂੰ ਦੇਣਗੇ ਤੇ ਬਿੱਲ ਸਰਕਾਰ ਨੂੰ ਭੇਜਣਗੇ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 825-760-09-83 825-760-09-83 ਓਐਸਐਸ ਸਮਾਇਲ ਮੈਡੀਕਲ ਕਲੀਨਿਕ 587-617-4496 ਇਹਨਾਂ ਦਾ ਫੋਨ ਨੰਬਰ ਹੈ ਜੀ ਇਸ ਮੈਡੀਕਲ ਕਲੀਨਿਕ 'ਤੇ ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ ਐਕਸਪਰਟ ਡਾਕਟਰਾਂ ਦੀ ਵੱਡੀ ਟੀਮ ਹੈ ਇਹਨਾਂ ਦੇ ਕੋਲ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ ਓਐਸਐਸ ਸਮਾਇਲ ਮੈਡੀਕਲ ਫੋਨ 587-617-4496 ਵੈਸੇ ਇਨਫੋਰਮੇਸ਼ਨ ਲਈ ਫੋਨ ਕਰ ਲਓ ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਸਨਰਿਜ ਏਰੀਆ ਦੇ ਵਿੱਚ ਹੈ ਜੀ ਉਹ ਸਨਰਿਜ ਖੇਤਰ ਦੇ ਵਿੱਚ ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਇਹ ਹੈ ਨੌਰਥ ਈਸਟ ਕੈਲਗਰੀ ਵਿੱਚ ਕੰਟਰੀ ਹਿਲਸ 'ਤੇ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਕੰਟੈਕਟ ਕਰ ਲਓ ਫੋਨ 403-903-6757 403-903-6757 ਮਰਸੀਡੀਜ਼ ਬੈਂਸ ਕੰਟਰੀ ਹਿਲਸ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਾ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ ਮੋਰਗੇਜ ਇੰਸ਼ੋਰੈਂਸ ਵੀ ਕਰਦੇ ਨੇ ਜੀ ਇਹੋ ਅਤੇ ਭਰੋਸੇਯੋਗ ਸੇਵਾਵਾਂ ਲਈ 403-404-3500 'ਤੇ ਸੰਪਰਕ ਕਰ ਲਓ 403-404-3500 ਮਦਰ ਇੰਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਅਤੇ ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਮਦਰ ਇੰਡੀਆ ਇਹਨਾਂ ਕੋਲੋਂ ਤੁਸੀਂ 40 ਤੋਂ ਵੱਧ ਆਈਟਮਾਂ ਦਾ ਬਫੇ ਜਿਹੜਾ ਹੈ ਜੀ ਉਹਦਾ ਆਨੰਦ ਮਾਣ ਸਕਦੇ ਹੋ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮਦਰ ਇੰਡੀਆ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ ਫੋਨ ਨੰਬਰ ਹੈ 403-936-7777 403-936-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਖਿੱਚੀ ਜਾਂਦੀ ਹੈ ਅਤੇ ਫੋਨ ਨੰਬਰ ਹੈ 403-947-0060 403-947-0060 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਪਾਸਪੋਰਟ ਫੋਟੋ ਸਿਰਫ $7 ਦੇ ਵਿੱਚ ਇਸ ਤੋਂ ਇਲਾਵਾ ਫੈਮਿਲੀ ਅਤੇ ਬੱਚਿਆਂ ਦੇ ਫੈਮਿਲੀ ਪੋਰਟਰੇਟ ਵੀ ਕੀਤੇ ਜਾਂਦੇ ਨੇ ਬਿਜ਼ਨਸ ਹੈੱਡਸ਼ੋਟ ਵੀ ਆਪ ਜੀ ਨੂੰ ਖਿੱਚ ਦੇਣਗੇ ਤੇ ਆਓ ਪ੍ਰੋਗਰਾਮ ਨੂੰ ਤੋਰਦੇ ਹਾਂ ਜੀ ਅੱਗੇ ਜਿਹੜਾ ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ 'ਤੇ ਖਬਰ 'ਤੇ ਚਰਚਾ ਕਰਨੀ ਹੈ ਉਹ ਇਹ ਜੀ ਕਿ ਆਰਥਿਕ ਜਗਤ ਅਤੇ ਰੀਅਲ ਸਟੇਟ ਨਾਲ ਇੱਕ ਜੁੜੀ ਵੱਡੀ ਖਬਰ ਦਾ ਖੁਲਾਸਾ ਕਰਦੇ ਹਾਂ ਇਹ ਹੈ ਜੀ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ BIS ਦੀ ਇੱਕ ਤਾਜ਼ਾ ਰਿਪੋਰਟ ਹੈ ਇਹਦੇ ਮੁਤਾਬਕ ਕੈਨੇਡਾ ਦਾ ਰੀਅਲ ਸਟੇਟ ਬਾਜ਼ਾਰ ਮਾਰਕੀਟ ਇਸ ਵੇਲੇ ਬਹੁਤ ਤੇਜ਼ੀ ਨਾਲ ਹੇਠਾਂ ਨੂੰ ਜਾ ਰਿਹਾ ਅਤੇ ਗਰੁੱਪ 7 ਮੁਲਕਾਂ ਦੇ ਵਿੱਚੋਂ ਖਾਸ ਤੌਰ 'ਤੇ ਦੇਖਿਆ ਜਾਵੇ G7 ਦੇ ਵਿੱਚੋਂ ਤਾਂ ਇਹ ਸਭ ਤੋਂ ਵੱਡੀ ਗਿਰਾਵਟ ਨੋਟ ਕੀਤੀ ਜਾ ਰਹੀ ਹੈ ਕੈਨੇਡਾ ਵਿੱਚ ਕੈਨੇਡਾ ਵਿੱਚ ਮਕਾਨਾਂ ਦੀਆਂ ਕੀਮਤਾਂ ਪਿਛਲੇ ਜਿਹੜਾ ਕੁਆਟਰ ਸੀ ਤਿਮਾਹੀ ਸੀਗੀ ਉਹਦੇ ਵਿੱਚ 2.1% 'ਤੇ

ਯੀਅਰ ਬੇਸਿਸ ਤੇ 5.5% ਹੇਠਾਂ ਆਈਆਂ ਜੋ ਕਿ ਦੁਨੀਆ ਦੇ ਸਾਰੇ G7 ਦੇਸ਼ਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਇਹਦੀ ਪੀਕ ਸੀ ਇਹਦਾ ਉਭਾਰ ਮਾਰਚ 2022 ਦੇ ਵਿੱਚ ਸਭ ਤੋਂ ਉੱਚੇ ਪੱਧਰ ਤੇ ਸੀ ਤੇ ਹੁਣ ਤੱਕ ਉਦੋਂ ਤੋਂ ਲੈ ਕੇ ਲਗਭਗ 28% ਦੀ ਕਮੀ ਜਿਹੜੀ ਹੈ ਕਈ ਜਗ੍ਹਾ ਤੇ ਦਰਜ ਹੋ ਗਈ ਹੈ। ਭਾਵੇਂ ਕਿ ਕੀਮਤਾਂ ਡਿੱਗ ਰਹੀਆਂ ਨੇ ਪਰ ਅਜੇ ਵੀ ਬਾਜ਼ਾਰ ਜਿਹੜਾ ਹੈ ਉਹ ਤਿੱਖਾ ਹੀ ਹੈ। ਕਿਸ ਤਰੀਕੇ ਨਾਲ? ਕਿਉਂਕਿ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਸਭ ਤੋਂ ਮਹਿੰਗਾ ਬਾਜ਼ਾਰ ਮੰਨਿਆ ਜਾ ਰਿਹਾ। ਐਕਸਪਰਟ ਇਹ ਕਹਿੰਦੇ ਨੇ ਕਿ ਬਾਜ਼ਾਰ ਦਾ ਕ੍ਰੈਸ਼ ਹੋਣਾ ਲਈ ਸਗੋਂ 10 ਤੋਂ 12 ਸਾਲਾਂ ਦੇ ਵਿੱਚ ਜਿਹੜਾ ਬਬਲ ਕ੍ਰੀਏਟ ਹੋਇਆ ਉਹਦੀ ਹਵਾ ਹੌਲੀ ਹੌਲੀ ਨਿਕਲ ਰਹੀ ਹੈ ਤੇ ਗਿਰਾਵਟ ਦਾ ਸਭ ਤੋਂ ਵੱਡਾ ਅਸਰ ਓਨਟੇਰੀਓ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਦੇਖਿਆ ਜਾ ਰਿਹਾ, ਜਦਕਿ ਬਿਲਕੁਲ ਈਸਟ ਕੋਸਟ ਵਿੱਚ ਐਟਲਾਂਟਿਕ ਦੇ ਵਿੱਚ ਅਜੇ ਵੀ ਕੀਮਤਾਂ ਜਿਹੜੀਆਂ ਨੇ ਉਹ ਰਾਈਜ਼ ਹੋ ਰਹੀਆਂ ਨੇ ਮਾੜੀਆਂ ਮੋਟੀਆਂ, ਭਾਵੇਂ ਜ਼ਿਆਦਾ ਨਹੀਂ ਪਰ ਹੋ ਰਹੀਆਂ ਨੇ। ਸੋ ਇਹ ਜਿਹੜੀ ਖਬਰ ਹੈ ਜੀ, ਇਸ ਮੁਤਾਬਕ ਜੋ ਅਨਸਰਟਨਟੀ ਹੈ ਕੈਨੇਡਾ ਦੇ ਵਿੱਚ ਬਾਜ਼ਾਰ ਨੂੰ ਲੈ ਕੇ, ਜੋਬਸ ਨੂੰ ਲੈ ਕੇ, ਅਨਇੰਪਲੋਇਮੈਂਟ ਨੂੰ, ਹੋਰਨਾਂ ਚੀਜ਼ਾਂ ਨੂੰ ਲੈ ਕੇ ਜੋ ਅਨਸਰਟਨਟੀ, ਜੋ ਇੱਕ ਅਸਥਿਰਤਾ ਵਾਲਾ ਮਾਹੌਲ ਬਣਿਆ ਹੋਇਆ ਉਹਦੇ ਨਾਲ ਇੱਥੇ ਇਹ ਸਥਿਤੀ ਜਿਹੜੀ ਆ ਉਤਪੰਨ ਹੋ ਰਹੀ ਹੈ। ਪਿਛਲੇ ਕੁਆਟਰ ਦੇ ਵਿੱਚ ਜਿਹੜੀ ਇਨਫਲੇਸ਼ਨ ਰੇਟ ਸੀ ਉਹਨੂੰ ਜੇ ਕੱਢਿਆ ਜਾਵੇ ਤਾਂ 2.1% ਹੇਠਾਂ ਆਈਆਂ ਅਤੇ ਜੇ ਸਲਾਨਾ ਗਿਰਾਵਟ ਜਿਵੇਂ ਪਹਿਲਾਂ ਦੱਸਿਆ ਤਾਂ 5.5% ਦੀ ਇਸ ਵਿੱਚ ਘਾਟ ਹੈ। ਹੁਣ G7 ਨਾਲ ਕੰਪੈਰੀਜ਼ਨ ਇਹ ਹੈ ਕਿ ਜਪਾਨ ਦੇ ਵਿੱਚ -1.5, ਜਰਮਨੀ ਵਿੱਚ -0.3, ਫਰਾਂਸ ਵਿੱਚ 0.2, ਬ੍ਰਿਟੇਨ ਵਿੱਚ 0.2, ਇਹਦੇ ਉਲਟ ਅਮਰੀਕਾ ਵਿੱਚ 0.4 ਅਤੇ ਇਟਲੀ ਵਿੱਚ +1.5%, ਭਾਵ ਮਹਿੰਗੀਆਂ ਹੋਈਆਂ ਉੱਥੇ, ਬਾਕੀ ਸਾਰੇ ਨੈਗੇਟਿਵ ਦੇ ਵਿੱਚ ਗਏ ਨੇ। ਅਤੇ G7 ਦੇ ਵਿੱਚ ਸਭ ਤੋਂ ਤਿੱਖੀ ਗਿਰਾਵਟ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ। ਇਹਦੇ ਵਿੱਚ ਜਿਹੜਾ ਅੰਦਰੂਨੀ ਬਾਜ਼ਾਰ ਹੈ ਜੋ ਓਵਰਆਲ ਦੇਖਿਆ ਜਾਵੇ ਤਾਂ ਜਿਵੇਂ ਪਹਿਲਾਂ ਦੱਸਿਆ ਕਿ ਓਨਟੇਰੀਓ ਅਤੇ BC ਜੋ ਕਿ ਬੜੇ ਸਮਰੱਥ ਸੂਬੇ ਮੰਨੇ ਜਾਂਦੇ ਨੇ ਉਹ ਪਾਪੂਲੇਸ਼ਨ ਦੇ ਪੱਖੋਂ ਵੀ ਅਤੇ ਹੋਰ ਰੀਅਲ ਸਟੇਟ ਦੀ ਮਾਰਕੀਟ ਨੂੰ ਲੈ ਕੇ ਵੀ ਉੱਥੇ ਜ਼ਿਆਦਾ ਜਿਹੜਾ ਗਿਰਾਵਟ ਹੈ ਨੋਟ ਕੀਤੀ ਜਾ ਰਹੀ ਹੈ। ਸੋ ਜੇ ਤੁਸੀਂ ਘਰ ਖਰੀਦਣ ਦਾ ਸੋਚ ਰਹੇ ਹੋ ਤਾਂ ਇਸ ਚੀਜ਼ 'ਤੇ ਨਜ਼ਰ ਜ਼ਰੂਰ ਰੱਖੋ ਕਿ ਜੋ ਮਾਰਕੀਟ ਹੈ ਕਿਵੇਂ ਬਿਹੇਵ ਕਰ ਰਹੀ ਹੈ ਅਤੇ ਕਿੱਧਰ ਨੂੰ ਜਾ ਸਕਦੀ ਹੈ। ਸੋ ਇਹ ਖਬਰ ਹੈ ਜੀ। ਹੁਣ ਜਿਹੜੀਆਂ ਚੀਜ਼ਾਂ ਬਹੁਤ ਜ਼ਿਆਦਾ ਕੈਨੇਡਾ ਦੀ ਮਾਰਕੀਟ ਨੂੰ ਹਿਲਾ ਰਹੀਆਂ ਨੇ, ਉਹਨੂੰ ਸ਼ੇਕ ਕਰ ਰਹੀਆਂ ਨੇ, ਉਹਨਾਂ ਵਿੱਚੋਂ ਸਭ ਤੋਂ ਵੱਡਾ ਰੀਜ਼ਨ ਹੈ ਡੋਨਲਡ ਟਰੰਪ, ਅਮਰੀਕਾ ਦੇ ਪ੍ਰੈਜੀਡੈਂਟ। ਜਿਵੇਂ ਮੈਂ ਪਿਛਲੇ ਕਈ ਦਿਨਾਂ ਤੋਂ ਇਹ ਆਪ ਜੀ ਨਾਲ ਸ਼ੇਅਰ ਕਰਦਾ ਆ ਰਿਹਾ ਕਿ ਪਹਿਲਾਂ ਇਕੱਲੇ ਡੋਨਲਡ ਟਰੰਪ ਹੋਇਆ ਕਰਦੇ ਸੀ ਅਤੇ ਉਹਨਾਂ ਦਾ ਇੱਕ ਅੱਧਾ ਸਾਥੀ ਜਾਂ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਵਗੈਰਾ, ਹੁਣ ਉਹਨਾਂ ਦੀ ਸਪੋਰਟ ਦੇ ਵਿੱਚ ਬਹੁਤ ਸਾਰੇ ਰਿਪਬਲਿਕਨ ਕੈਨੇਡਾ ਨੂੰ ਜਦੋਂ ਦਬੋਲਣ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਬਹੁਤ ਸਾਰੇ ਰਿਪਬਲਿਕਨ ਜਿਹੜੇ ਨੇ ਉਹ ਭੱਜ ਕੇ ਅੱਗੇ ਆ ਗਏ ਨੇ, ਜਿਨ੍ਹਾਂ ਵਿੱਚ ਸਭ ਤੋਂ ਮੋਹਰੇ ਉਹਨਾਂ ਦੇ ਟ੍ਰੇਡ ਰਿਪ੍ਰੈਜੈਂਟੇਟਿਵ ਜੇਮਿਸਨ ਗ੍ਰੀਅਰ ਹੋਣ, ਭਾਵੇਂ ਚਾਹੇ ਕੈਨੇਡਾ ਵਿੱਚ ਡਿਪਲੋਮੈਟ ਪੀਟ ਹੋ ਐਕਸਟਰਾ ਹੋਣ। ਅਤੇ ਇਹ ਕੋਈ ਸ਼ੌਕਿੰਗ ਨਹੀਂ ਹੈ ਕੈਨੇਡੀਅਨਾਂ ਲਈ ਕਿ ਜਦੋਂ ਡੋਨਲਡ ਟਰੰਪ ਕੈਨੇਡਾ ਨੂੰ ਕਵਜਵੀਂ ਸਟੇਟ ਕਹਿਣ ਜਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿਣ ਜਾਂ ਕਹਿਣ ਸਾਨੂੰ ਇਹਨਾਂ ਕੋਲੋਂ ਚਾਹੀਦਾ ਕੁਛ ਨਹੀਂ ਹੈ, ਜੇ ਅਸੀਂ ਨਾ ਹੋਈਏ ਇਹ ਬਚ ਨਹੀਂ ਸਕਦੇ, ਸਾਡੇ ਤੋਂ ਬਿਨਾਂ ਐਗਜ਼ਿਸਟ ਨਹੀਂ ਕਰਦੇ, ਬਹੁਤ ਸਾਰੀ ਚੀਜ਼ਾਂ ਨੇ। ਟਰੰਪ ਦਾ ਇਹ ਜਿਹੜੀ ਆਦਤ ਹੈ, ਉਹਨਾਂ ਦੀ ਹੈਬਿਟ ਹੈ ਕਿ ਸਮੇਂ ਸਮੇਂ 'ਤੇ ਕੈਨੇਡਾ ਦੇ ਉੱਤੇ ਇਸ ਤਰ੍ਹਾਂ ਦੀਆਂ ਇਨਸਲਟਸ ਜਿਹੜੀਆਂ ਨੇ ਉਹਨਾਂ ਨੇ ਥੋਪੀਆਂ ਨੇ ਅਤੇ ਇਹ ਹੁਣ ਕੋਮਨ ਹੋ ਗਈਆਂ। ਕਹਿੰਦੇ ਇਹ ਡੋਨਲਡ ਟਰੰਪ ਤੋਂ ਬਿਨਾਂ ਹੋਰ ਰਿਪਬਲਿਕਨ ਉਹਨਾਂ ਦੀ ਪਾਰਟੀ ਦੇ ਜਿਹੜੇ ਹੋਰ ਲੋਕ ਨੇ ਉਹਨਾਂ ਵਿੱਚ ਵੀ ਇਹ ਦੇਖਿਆ ਜਾ ਰਿਹਾ। ਇਹ ਜਿਹੜਾ ਰਾਗ ਤਾਜ਼ਾ ਰਾਜ ਰਲਾਪਿਆ ਜਾ ਰਿਹਾ ਹੈ, ਇਸ ਵਿੱਚ ਉਹਨਾਂ ਦੀ ਆਪਣੀ ਹੀ ਯੂਨੀਵਰਸਿਟੀ ਆਫ ਕੈਂਸਸ ਦੇ ਰੋਬਰਟ ਸੀ ਰੋਲੈਂਡ ਕਹਿੰਦੇ ਨੇ ਕਿ ਸਾਨੂੰ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਉਹਨਾਂ ਦੀ ਵਿਵਾਦਗ੍ਰਸਤ ਰਾਜਨੀਤੀ ਅਤੇ ਹੋਰ ਕਈ ਮਸਲਿਆਂ ਦੇ ਚੱਲਦੇ ਉਹਨਾਂ ਦੇ ਪੋਲ ਨੰਬਰਸ ਹੇਠਾਂ ਨੂੰ ਖਿਸਕ ਰਹੇ ਨੇ। ਉਹਨਾਂ ਦੀ ਪਾਪੂਲੈਰਿਟੀ ਅਮਰੀਕਾ ਵਿੱਚ ਘਟੀ ਹੈ ਅਤੇ ਉਹਨਾਂ ਦੀ ਪਾਪੂਲੈਰਿਟੀ ਘਟਣ ਦੇ ਲਈ ਉਹ ਕਹਿੰਦੇ ਫਿਰ ਉਹ ਹੋਰ

ਬਹਾਨੇ ਲੱਭਦੇ ਨੇ ਤੇ ਹੋਰ ਤਰੀਕੇ ਲੱਭਦੇ ਨੇ ਜਿਨ੍ਹਾਂ ਨਾਲ ਲੋਕਾਂ ਵਿੱਚ ਉਹ ਪਾਪੂਲਰ ਰਹਿਣ ਤੇ ਅਕਸਰ ਹੀ ਇਸ ਇਹਨਾਂ ਬਹਾਨਿਆਂ ਦਾ ਇਹਨਾਂ ਬੇਇੱਜ਼ਤੀਆਂ ਦਾ ਕੇਂਦਰ ਕੈਨੇਡਾ ਬਣਦਾ ਇਹਦੇ ਨਾਲ ਕੀ ਹੋਇਆ ਕਿ ਡੋਨਲਡ ਟਰੰਪ ਦੇ ਜਿਹੜੇ ਬਹੁਤ ਖਾਸ ਸਹਿਯੋਗੀ ਨੇ ਜਿਹੜੇ ਕਿ ਜਿਨ੍ਹਾਂ ਵਿੱਚੋਂ ਕਈ ਸੈਨੇਟ ਦੇ ਵਿੱਚ ਨੇ ਜਾਂ ਕਾਂਗਰਸ ਦੇ ਵਿੱਚ ਬੈਠੇ ਹੋਏ ਨੇ ਉਹ ਕੈਨੇਡਾ ਨੂੰ ਪਹਿਲਾਂ ਦੱਬੀ ਜ਼ਬਾਨ ਦੇ ਵਿੱਚ ਭੰਡਦੇ ਸੀ ਅਤੇ ਹੁਣ ਸ਼ਰੇਆਮ ਬੋਲਣ ਲੱਗੇ ਨੇ ਕਿਉਂਕਿ ਉਹ ਦੇਖਦੇ ਨੇ ਕਿ ਸਾਡਾ ਪ੍ਰੈਜੀਡੈਂਟ ਘੱਟ ਨਹੀਂ ਕਰ ਰਿਹਾ ਜੋ ਨਾ ਸੋ ਕਰ ਰਿਹਾ ਅਤੇ ਕੈਨੇਡਾ ਵਾਲੇ ਜਵਾਬ ਨਹੀਂ ਦਿੰਦੇ ਕੋਈ ਖਾਸ ਅਤੇ ਕਿਉਂ ਨਾ ਅਸੀਂ ਵੀ ਸ਼ੁਰੂ ਹੋਈਏ ਰੀਸੈਂਟ ਪੋਲ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਬਹੁਤੇ ਅਮਰੀਕਨ ਕੈਨੇਡਾ ਪ੍ਰਤੀ ਪੋਜ਼ਿਟਿਵ ਵਿਊ ਰੱਖਦੇ ਨੇ ਕੈਨੇਡਾ ਨਾਲ ਕੈਨੇਡਾ ਪ੍ਰਤੀ ਚੰਗਾ ਵਿਵਹਾਰ ਕੈਨੇਡਾ ਪ੍ਰਤੀ ਪੋਜ਼ਿਟਿਵਿਟੀ ਹੈ ਪਰ ਰਿਪਬਲਿਕਨ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਤਾਂ ਫਿਰ ਨੰਬਰ ਇੱਕਦਮ ਬਦਲ ਜਾਂਦੇ ਨੇ ਪਹਿਲਾਂ ਡੋਨਲਡ ਟਰੰਪ ਦੀ ਗੱਲ ਕਰ ਲਈ ਕਿ ਗੈਲਪ ਦੀ ਇੱਕ ਰੇਟਿੰਗ ਦੇ ਵਿੱਚ ਪਤਾ ਲੱਗਦਾ ਕਿ ਕੈਨੇਡਾ ਦੀ ਫੇਵਰੇਬਲ ਰੇਟਿੰਗ ਰਿਪਬਲਿਕਨ ਪਾਰਟੀ ਜਿਸ ਪਾਰਟੀ ਦੇ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਉਹਦੇ ਵਿੱਚ 23 ਪੁਆਇੰਟ ਹੇਠਾਂ ਖਿਸਕ ਗਈ ਹੈ ਹਾਲਾਂਕਿ ਉਹਦੇ ਵਿੱਚ ਵੀ 62% ਲੋਕ ਕੈਨੇਡਾ ਨੂੰ ਫੇਵਰੇਬਲ ਕੈਨੇਡਾ ਨੂੰ ਸਹਿਯੋਗੀ ਵਧੀਆ ਸਾਥੀ ਮੰਨਦੇ ਨੇ 62% ਪਰ ਕਦੇ ਇਹ 85% ਸੀ ਪਿਛਲੇ ਸਾਲ ਅਤੇ 23 ਪੁਆਇੰਟ ਹੇਠਾਂ ਡਿੱਗਣ ਦਾ ਮਤਲਬ ਕੈਨੇਡਾ ਨੇ ਇਹੋ ਜਿਹਾ ਕਿਹੜਾ ਕੰਮ ਕੀਤਾ ਜਿਹਦੇ ਨਾਲ ਕੈਨੇਡਾ ਨੂੰ ਨਫ਼ਰਤ ਕਰਨ ਲੱਗੇ ਨੇ ਜਾਂ ਕੈਨੇਡਾ 'ਤੇ ਇਹ ਬੇਇੱਜ਼ਤੀਆਂ ਥੋਪਣ ਲੱਗੇ ਨੇ ਸੋ ਓਵਰਆਲ ਇਹ ਹੈ ਕਿ ਪਤਾ ਨਹੀਂ ਉਹਨਾਂ ਨੂੰ ਅੰਦਰ ਖਾਤੇ ਇਹ ਹੁਕਮ ਹੈ ਕਮਾਂਡ ਹੈ ਕਿ ਆਹ ਕੰਮ ਕਰੋ ਪਰ ਇਹ ਹੋ ਰਿਹਾ ਜੀ ਮਾਰਕ ਕਾਰਨੀ ਦੇ ਤਰੀਕੇ ਤੌਰ ਤਰੀਕੇ ਸਾਡੇ ਪ੍ਰਾਈਮ ਮਿਨਿਸਟਰ ਦੇ ਜਿਹੜੇ ਰਹੇ ਹੋਣਗੇ ਹੁਣ ਤੱਕ ਰਹੇ ਨੇ ਜਾਂ ਹੈਗੇ ਨੇ ਉਹਨਾਂ ਸੰਬੰਧੀ ਬਹੁਤ ਸਾਰੇ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਨੇ ਡਗ ਫੋਰਡ ਦਾ ਆਪਣਾ ਤਰੀਕਾ ਹੈ ਡੈਨੀਅਲ ਸਮਿਥ ਸਾਡੇ ਜਿਹੜੀ ਪ੍ਰੈਮੀਅਰ ਐਲਬਰਟਾ ਦੇ ਉਹਨਾਂ ਦਾ ਕੁਛ ਹੋਰ ਤਰ੍ਹਾਂ ਦਾ ਹੈ ਜਿਹੜੇ ਵੋਕਲ ਇਸ ਵੇਲੇ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਬੋਲਣ ਵਾਲੇ ਲੋਕ ਨੇ ਕੈਨੇਡਾ ਦੇ ਵਿੱਚ ਪ੍ਰੈਮੀਅਰ ਦੇ ਵਿੱਚੋਂ ਉਹ ਨੇ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ ਜਾਂ ਡੇਵਿਡ ਈਬੀ ਕਿਸੇ ਹੱਦ ਤੱਕ ਜੋ BC ਦੇ ਪ੍ਰੀਮੀਅਰ ਨੇ ਕਿਉਂਕਿ ਹਰਟ ਵੀ ਇਹ ਦੋਨੇ ਬਹੁਤ ਜ਼ਿਆਦਾ ਹੋ ਰਹੇ ਨੇ ਡਗ ਫੋਰਡ ਪਹਿਲੇ ਦਿਨ ਤੋਂ ਇਸ ਗੱਲ 'ਤੇ ਰਹੇ ਨੇ ਕਿ ਸਾਨੂੰ ਮੋੜਵੇਂ ਹਮਲੇ ਕਰਨੇ ਚਾਹੀਦੇ ਨੇ ਜਿਵੇਂ ਉਹਨਾਂ ਨੇ ਅਮਰੀਕਨ ਸ਼ਰਾਬ ਨੂੰ ਸ਼ੈਲਫਾਂ ਤੋਂ ਚੁਕਾ ਦਿੱਤਾ ਸਟਾਰਲਿੰਕ ਦਾ ਕੰਟਰੈਕਟ ਖਤਮ ਕਰ ਦਿੱਤਾ ਬਿਜਲੀ ਬੰਦ ਕਰਨ ਦੀ ਧਮਕੀ ਦਿੱਤੀ ਉੱਥੇ ਜਾ ਕੇ ਸਾਬਕਾ ਪ੍ਰੈਜੀਡੈਂਟ ਰੋਨਲਡ ਰੀਗਨ ਦੀ ਇੱਕ ਵੀਡੀਓ ਚਲਾਈ ਐਡ ਚਲਾਈ ਭਾਵੇਂ ਕਿ ਉਹਨਾਂ ਗੱਲਾਂ ਨਾਲ ਬਹੁਤੇ ਨਾਰਾਜ਼ ਹੀ ਹੋਏ ਨੇ ਡੋਨਲਡ ਟਰੰਪ ਪਰ ਕੁਛ ਲੋਕ ਇੱਕ ਠੀਕ ਠਾਕ ਜਿਹੜੀ ਪਰਸੈਂਟੇਜ ਉਹ ਮਾਹਿਰ ਇਹ ਮੰਨਦੇ ਨੇ ਕਿ ਕੁਛ ਚੀਜ਼ਾਂ ਡਗ ਫੋਰਡ ਦੀਆਂ ਵੀ ਕੰਮ ਕਰ ਰਹੀਆਂ ਹੈ ਹਾਲਾਂਕਿ ਡਗ ਫੋਰਡ ਇੰਨੀ ਸਟਰਗਲ ਕਰ ਰਹੇ ਨੇ ਕਿ ਅਜੇ ਉਹਨਾਂ ਨੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਇਲੈਕਸ਼ਨ ਜਿੱਤੀ ਸੀ ਅਤੇ ਮੈਜੋਰਟੀ ਨਾਲ ਜਿੱਤੀ ਸੀ ਪਰ ਉਹ ਇਸ ਵੇਲੇ ਸਟਰਗਲ ਕਰ ਰਹੇ ਨੇ ਅਤੇ ਉਹਨਾਂ ਦੀ ਪਾਪੂਲੈਰਿਟੀ ਬਹੁਤ ਹੇਠਾਂ ਜਾ ਚੁੱਕੀ ਹੈ ਖੈਰ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦੇ ਬਾਰੇ ਡੈਨੀਅਲ ਸਮਿਥ ਨੇ ਸ਼ਾਇਦ ਅੰਦਾਜ਼ਾ ਲਾ ਲਿਆ ਜੀ ਜਦੋਂ ਡੋਨਲਡ ਟਰੰਪ ਨੇ ਸਿਰਫ ਅਜੇ ਇਲੈਕਸ਼ਨ ਜਿੱਤੀ ਸੀ ਅਤੇ ਪ੍ਰੈਜੀਡੈਂਟ ਉਹ ਬਣੇ ਨਹੀਂ ਸੀ ਉਦੋਂ ਪ੍ਰੈਮੀਅਰ ਡੈਨੀਅਲ ਸਮਿਥ ਉਹਨਾਂ ਨੂੰ ਮਿਲਣ ਗਏ ਉਹਨਾਂ ਦੇ ਰਿਜ਼ੋਰਟ ਦੇ ਵਿੱਚ ਫਲੋਰੀਡਾ 'ਚ ਅਤੇ ਕੋਈ ਖਾਸ ਮੁਲਾਕਾਤ ਹੋਈ ਨਹੀਂ ਐਵੇਂ ਜਿਵੇਂ ਕਹਿ ਲਓ ਕਿ ਕੋਈ ਕਿਸੇ ਰੌਲੇ ਰੱਪੇ ਦੇ ਵਿੱਚ ਕੋਈ ਜਾਂਦਾ ਜਾਂਦਾ ਹੱਥ ਮਿਲਾ ਲਵੇ ਇੰਨੀ ਕੁ ਗੱਲਬਾਤ ਕੋਈ ਪੱਲੇ ਪਿੜ ਪੱਲੇ ਪਿਆ ਨਹੀਂ ਤਾਂ ਜ਼ਰੂਰ ਦੱਸਦੇ ਡੈਨੀਅਲ ਸਮਿਥ ਆ ਕੇ ਵੀ ਖੈਰ ਇਹ ਇਕੱਲੇ ਉਹਨਾਂ ਨਾਲ ਨਹੀਂ ਹੋਇਆ ਹੋਰ ਨਾਲ ਨਾਲ ਬਹੁਤ ਕੁਛ ਹੋਇਆ ਚਲੋ ਬਹੁਤ ਮਾੜਾ ਵੀ ਹੋਇਆ ਫਿਰ ਜਿੱਦਣ ਪ੍ਰੈਜੀਡੈਂਟ ਬਣਦੇ ਨੇ ਡੋਨਲਡ ਟਰੰਪ ਸਹੁੰ ਚੁੱਕਦੇ ਨੇ ਉਦੋਂ ਡੈਨੀਅਲ ਸਮਿਥ ਗਏ ਉੱਥੇ ਅਤੇ ਇਹਨਾਂ ਨੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸਮਾਗਮ ਪਹਿਲਾਂ ਆਊਟਡੋਰ ਰੱਖਿਆ ਗਿਆ ਸੀ ਠੰਡੇ ਮੌਸਮ ਕਾਰਨ ਉਸਨੂੰ ਇਨਡੋਰ ਕਰ ਦਿੱਤਾ ਗਿਆ ਅਤੇ ਡੈਨੀਅਲ ਸਮਿਥ ਦਾ ਨੰਬਰ ਕੱਟਿਆ ਗਿਆ ਅਤੇ ਉਹਨਾਂ ਨੂੰ ਫਿਰ ਆਪਣੇ ਜਿਹੜਾ ਕੈਨੇਡੀਅਨ ਮਿਸ਼ਨ ਹੈ ਜੀ ਉੱਥੇ ਬੈਠ ਕੇ TV ਦੇ ਉੱਪਰ ਉਹ ਕਾਰਵਾਈ ਦੇਖਣੀ ਪਈ ਉਸ ਤੋਂ ਬਾਅਦ ਡੈਨੀਅਲ ਸਮਿਥ ਹੋਰਾਂ ਨੇ ਟਰੰਪ ਪ੍ਰਸ਼ਾਸਨ ਨੂੰ ਥੋੜ੍ਹਾ ਜਿਹਾ ਪਲੀਜ਼ ਕਰਨ ਲਈ ਉਹਨਾਂ ਨੂੰ ਖੁਸ਼ ਕਰਨ ਲਈ ਕੁਛ ਕਦਮ ਚੁੱਕੇ ਜਿਨ੍ਹਾਂ ਨਾਲ ਉਹਨਾਂ ਪ੍ਰਤੀ ਕੁਛ ਰਵੱਈਆ ਜਿਹੜਾ ਚੰਗਾ ਰਵੱਈਆ ਕਿਸਾਨ ਨੂੰ ਮਿਲੇਗਾ ਉਹਦੇ ਏਵੀ ਦੇ ਵਿੱਚ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਡੈਨੀਅਲ ਸਮਿਥ ਦੀਆਂ ਰਹੀਆਂ ਜਿਵੇਂ ਕਿ ਬਾਰਡਰ ਦੇ ਉੱਪਰ ਉਹ ਕਹਿੰਦੇ ਸੀ ਕਿ ਡੋਨਲਡ ਟਰੰਪ 'ਤੇ ਵਾਰ ਵਾਰ ਕਹਿੰਦਾ ਸੀ ਕਿ ਕੈਨੇਡਾ ਵੱਲੋਂ ਨਸ਼ੇ ਬਹੁਤ ਆਉਂਦੇ ਨੇ ਅਮਰੀਕਾ

ਦੇ ਵਿੱਚ ਫੈਂਟਨੈਲ ਦੀ ਗੱਲ ਕਰਦੇ ਨੇ, ਲੇਕਿਨ ਡੈਨਲ ਸਮਿਥ ਨੇ ਉਹ ਬਾਰਡਰ ਤੇ ਕੁਛ ਆਪਣੇ ਗਾਰਡਸ ਲਾਏ, ਹੋਰ ਕਈ ਚੀਜ਼ਾਂ ਕੀਤੀਆਂ, ਪਰ ਉਸਦਾ ਅਸਰ ਕੋਈ ਹੋਇਆ ਨਹੀਂ। ਸੋ ਪਰਸਨਲ ਅਪਰੋਚ ਜਿਹੜੀ ਜਾ ਕੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਨ ਦੀ ਉਹ ਵੀ ਅਪਣਾਈ ਗਈ, ਉਹਨਾਂ ਨੂੰ ਵੈਸੇ ਖੁਸ਼ ਕਰਨ ਲਈ ਜਾਂ ਹੋਰ ਕਈ ਚੀਜ਼ਾਂ ਲਈ ਕੁਛ ਕੀਤਾ ਗਿਆ। ਡੈਨਲ ਸਮਿਥ ਹੁਣੇ ਕਹਿੰਦੇ ਨੇ ਕਿ ਮਾਰਕ ਕਾਰਨੀ ਤੇ ਮੈਂ ਟਰੱਸਟ ਕਰਦੀ ਹਾਂ, ਮੇਰਾ ਮੈਨੂੰ ਵਿਸ਼ਵਾਸ ਹੈ ਕਿ ਉਹਨਾਂ ਦਾ USA ਨਾਲ ਕੋਈ ਡੀਲ ਹੋ ਜਾਵੇਗੀ ਅਤੇ ਸਮਝੌਤਾ ਹੋ ਜਾਵੇਗਾ। ਅਤੇ ਇਹ ਕਿਹਾ ਲਫ਼ਜ਼ ਹੈ ਪ੍ਰੈਮੀਅਰ ਡੈਨਲ ਸਮਿਥ ਨੇ ਕਿ ਮਾਰਕ ਕਾਰਨੀ ਰਿਟੈਲੀਏਟਿੰਗ ਨੂੰ ਅਵਾਇਡ ਕਰ ਰਹੇ ਨੇ, ਭਾਵ ਉਹਨਾਂ 'ਤੇ ਉਹਨਾਂ ਨੂੰ ਮੋੜਵੇਂ ਜਵਾਬ ਨਹੀਂ ਦੇ ਰਹੇ ਅਮਰੀਕਾ ਨੂੰ, ਜੋ ਕਿ ਚੰਗੀ ਗੱਲ ਹੈ, ਅਤੇ ਸਿਆਣਪ ਦਾ ਮੁਜ਼ਾਹਰਾ ਕਰ ਰਹੇ ਨੇ। ਅਤੇ ਉਹਨਾਂ ਦੀ ਮੀਟਿੰਗ ਜਿਹੜੀ ਹੋਈ ਸੀ ਮਾਰਕ ਕਾਰਨੀ ਦੇ ਨਾਲ ਅਤੇ ਕੈਨੇਡਾ ਦੇ ਬਾਕੀ ਪ੍ਰੈਮੀਅਰਸ ਨਾਲ ਚਾਰਲਟ ਟਾਊਨ ਦੇ ਵਿੱਚ, ਸਮਿਥ ਨੇ ਕਿਹਾ ਕਿ ਕਾਰਨੀ ਵਾਲੇ ਕਾਰਨੀ ਜਿਹੜੇ ਨੇ ਜੀ ਉਹ ਟੈਰਿਫ ਥਰੈਟ ਨੂੰ ਜਿਹੜਾ ਆ ਉਹ ਟ੍ਰੀਟ ਕਰ ਰਹੇ ਨੇ, ਅਤੇ ਅਗਸਤ 19 ਤੱਕ ਕਾਊਂਟਡਾਊਨ ਹੈ ਅਤੇ ਉਦੋਂ ਤੋਂ ਪਹਿਲਾਂ ਕੰਮਕਾਜ ਲੱਗੇ ਹੋਏ ਨੇ ਕਰਨ, ਅਤੇ ਉਦੋਂ ਤੱਕ ਮੈਨੂੰ ਉਮੀਦ ਹੈ, ਟਰੱਸਟ ਹੈ ਕਿ ਉਹ ਕੁਛ ਨਾ ਕੁਛ ਕਰ ਲੈਣਗੇ। ਅਸਲ ਵਿੱਚ ਡੈਨਲ ਸਮਿਥ ਦੀ ਜੋ ਸਿਫਤ ਹੈ ਜੋ ਮਾਰਕ ਕਾਰਨੀ ਦੀ ਉਹ ਕਰਦੇ ਨੇ, ਹਾਲਾਂਕਿ ਆਪ ਜੀ ਨੂੰ ਪਤਾ ਹੋਵੇਗਾ ਕਿ ਜਦੋਂ ਇਲੈਕਸ਼ਨਸ ਹੋਈਆਂ, ਚੋਣਾਂ ਹੋਈਆਂ ਸੀ ਅਤੇ ਉਹਨਾਂ ਨੇ ਚੋਣਾਂ ਦੇ ਰਿਜ਼ਲਟ ਆਉਣ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕਹਿ ਦਿੱਤਾ ਸੀ ਕਿ ਚੰਗਾ ਹੁੰਦਾ ਜੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆ ਜਾਂਦੀ। ਖੈਰ ਸੇਮ ਥਿੰਕ ਟੈਂਕ ਆ, ਉਹਨਾਂ ਦਾ ਸੋਚਣਾ ਬਣਦਾ ਵੀ ਹੈ, ਪਰ ਇਸ ਵੇਲੇ ਮਾਰਕ ਕਾਰਨੀ ਦੀਆਂ ਨੀਤੀਆਂ ਤੋਂ ਜਾਂ ਉਹਨਾਂ ਦੇ ਤੌਰ ਤਰੀਕੇ ਤੋਂ ਖੁਸ਼ ਨੇ ਅਲਬਰਟਾ ਦੀ ਪ੍ਰੀਮੀਅਰ ਡੈਨਲ ਸਮਿਥ। ਇਹ ਵੀ ਆਪ ਜੀ ਨੂੰ ਪਤਾ ਹੈ ਕਿ ਕੁਛ ਪਾਈਪ ਲਾਈਨਾਂ ਦੇ ਪ੍ਰੋਜੈਕਟ ਅਤੇ ਕੁਛ ਹੋਰ ਸਮਝੌਤੇ ਜਿਹੜੇ ਨੇ ਆਪਸ ਵਿੱਚ ਕਰਨ 'ਚ ਸਫਲ ਹੋਏ ਨੇ ਦੋਵੇਂ ਆਗੂ। ਅੱਗੇ ਜਾ ਕੇ ਗੱਲ ਕਰਾਂਗੇ ਕਿ ਵੈਸਟ ਕੋਸਟ ਦੀ ਜਿਹੜੀ ਪਾਈਪ ਲਾਈਨ ਹੈ ਉਹ ਉਹਦੇ ਨਾਲ ਕੀ ਫਰਕ ਪਵੇਗਾ। ਖੈਰ ਇਹ ਸਥਿਤੀ ਹੈ ਅਤੇ ਡੈਨਲ ਸਮਿਥ ਇਸ ਵੇਲੇ ਸਿਫਤ ਕਰ ਰਹੇ ਨੇ ਮਾਰਕ ਕਾਰਨੀ ਦੀ ਸਿਆਣਪ ਦੀ। ਇੱਕ ਨਿਊਜ਼ ਜੋ ਅਸੀਂ ਕਈ ਦਿਨਾਂ ਤੋਂ ਸਾਂਝੀ ਕਰ ਰਹੇ ਹਾਂ, 11 ਸਾਲਾਂ ਦਾ ਬੱਚਾ ਪਾਰਕਰ ਵੈਲਸ, ਉਹ ਬੱਚਾ ਬੋਲਦਾ ਨਹੀਂ ਹੈ, ਆਟਿਜ਼ਮ ਦਾ ਸ਼ਿਕਾਰ ਹੈ, ਉਹ ਡੇ ਕੇਅਰ ਦੇ ਵਿੱਚੋਂ 16 July ਨੂੰ ਅਚਾਨਕ ਨਿਕਲ ਗਿਆ। ਉਸ ਤੋਂ ਬਾਅਦ ਬਹੁਤ ਕੋਸ਼ਿਸ਼ ਕੀਤੀ ਗਈ ਹੈ ਉਸ ਬੱਚੇ ਨੂੰ ਲੱਭਣ ਦੀ, ਕੈਲਗਰੀ ਪੁਲਿਸ ਵੱਲੋਂ ਅਤੇ ਹੋਰ ਕਈ ਸੰਸਥਾਵਾਂ ਵੱਲੋਂ, ਮਹਿਕਮਿਆਂ ਵੱਲੋਂ ਰਲ ਮਿਲ ਕੇ ਓਪਰੇਸ਼ਨ ਚਲਾਇਆ ਗਿਆ। ਅਲਬਰਟਾ ਦੇ ਵਿੱਚ ਐਂਬਰ ਅਲਰਟ ਜਿਹੜਾ ਹੈ, ਐਮਰਜੈਂਸੀ ਅਲਰਟ ਵੀ ਦਿੱਤਾ ਗਿਆ ਫੋਨਸ 'ਤੇ, ਹੋਰ ਕਈ ਤਰੀਕਿਆਂ ਨਾਲ। ਪੁਲਿਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਦੇ ਬੱਚੇ ਕੁਛ ਅਪਡੇਟ ਦਿੱਤੀ ਹੈ, ਉਹ ਇਹ ਕਿ ਅਜੇ ਤੱਕ ਪਾਰਕਰ ਵੈਲਸ ਦਾ ਕੁਛ ਪਤਾ ਨਹੀਂ ਹੈ, ਪਰ ਅਸੀਂ ਥੋੜ੍ਹੀ ਅਪਰੋਚ ਬਦਲ ਰਹੇ ਹਾਂ ਅਤੇ ਐਵੀਡੈਂਸ ਨੂੰ ਰਿਵਿਊ ਕਰ ਰਹੇ ਹਾਂ ਅਤੇ ਟਿਪਸ ਵਗੈਰਾ ਜਿਹੜੀਆਂ ਹੋਣਗੀਆਂ ਅਤੇ ਉਹਨਾਂ ਨੂੰ ਫੋਲੋ ਕਰਾਂਗੇ, ਅਤੇ ਜੋ ਇਹਦੇ ਵਿੱਚ ਮੋਡੀਫਾਈ ਕੀਤਾ ਜਾ ਰਿਹਾ ਰਿਸਰਚ ਨੂੰ। ਇਹ ਨਹੀਂ ਕਿਹਾ ਕਿ ਅਸੀਂ ਸਕੇਲ ਬੈਕ ਕਰ ਰਹੇ, ਭਾਵ ਕਿ ਉਹਨਾਂ ਦੀ ਉਹਦੀ ਭਾਲ ਘਟਾ ਰਹੇ ਹਾਂ, ਅਤੇ ਜਿਹੜੇ ਨੰਬਰ ਆਫ ਆਫਿਸਰ ਜਿਹੜੇ ਨੇ ਇਸ ਵੇਲੇ ਕਿੰਨੇ ਨੇ ਅਤੇ 2 ਹਫ਼ਤੇ ਪਹਿਲਾਂ ਕਿੰਨੇ ਸੀਗੇ, ਉਹਨਾਂ ਸੰਬੰਧੀ ਜਿੰਨੇ ਸਵਾਲ ਆਏ ਉਹਨਾਂ ਨੂੰ ਕੋਈ ਬਹੁਤਾ ਸਿੱਧਾ ਜਵਾਬ, 1.5 ਹਫ਼ਤਾ ਪਹਿਲਾਂ ਜਦੋਂ ਕੋਈ ਘਟਨਾ ਹੋਈ ਹੈ ਉਦੋਂ ਕਿੰਨੇ ਸਰਚ ਕਰ ਰਹੇ ਸੀ ਅਤੇ ਹੁਣ ਕਿੰਨੇ ਨੇ, ਇਹਦੇ ਬਾਰੇ ਇਹੋ ਹੀ ਕਿਹਾ ਕਿ ਉਹ ਸੈਟਿਸਫਾਈਡ ਨੇ ਕਿ ਇੱਕ ਇਹ ਵੱਡਾ ਏਰੀਆ ਅਸੀਂ ਪੂਰੀ ਤਰ੍ਹਾਂ ਖੋਜ ਲਿਆ ਪਬਲਿਕ ਵੱਲੋਂ, ਪੁਲਿਸ ਵੱਲੋਂ, ਅਤੇ ਕਈ ਜਗ੍ਹਾ 'ਤੇ ਖੋਜ ਅਸੀਂ ਮੁਕਾ ਦਿੱਤੀ ਹੈ, ਅਤੇ ਅਸੀਂ ਹੁਣ ਸਿਰਫ ਸਰਚ ਕਰਨ ਲਈ ਸਰਚ ਨਹੀਂ ਕਰਦੇ, ਅਤੇ ਇਸ ਲਈ ਅਸੀਂ ਇਸ ਨੂੰ ਥੋੜ੍ਹਾ ਜਿਹਾ ਮੋਡੀਫਾਈ ਕਰ ਰਹੇ ਹਾਂ ਅਤੇ ਸਾਡੀ ਅਪਰੋਚ ਹੁਣ ਵੱਖਰੀ ਹੋਵੇਗੀ। ਸੋ ਮੈਪ ਜਿਹੜੇ ਨੇ ਉਹ ਸਰਚ ਦੇ ਉਹ ਵੀ ਜਾਰੀ ਕੀਤੇ ਗਏ, ਅਤੇ ਇਸ ਤੋਂ ਬਾਅਦ ਪਬਲਿਕ ਨੂੰ ਉਹਨਾਂ ਨੇ ਕਿਹਾ ਕਿ ਉਹਨੂੰ ਅੰਡਰ ਐਸਟੀਮੇਟ ਨਾ ਕੀਤਾ ਜਾਵੇ ਬੱਚੇ ਨੂੰ, ਭਾਵੇਂ ਕਿ ਆਟਿਜ਼ਮ ਤੋਂ ਪੀੜਿਤ ਹੈ ਬੱਚਾ ਪਰ ਫਿਜ਼ੀਕਲੀ ਬਿਲਕੁਲ ਠੀਕ ਹੈ ਅਤੇ ਉਹ ਤੇਜ਼ ਪੈਦਲ ਚੱਲ ਵੀ ਸਕਦਾ ਹੈ ਅਤੇ ਤੇਜ਼ ਚੱਲ ਸਕਦਾ ਹੈ। ਸੋ CCTV 'ਤੇ ਉਹਨੂੰ ਜਿਹੜਾ ਦੇਖਿਆ ਗਿਆ ਲਾਸਟ ਵੀਡੀਓ ਕਲਿੱਪ 'ਚ, ਉਸ ਤੋਂ ਬਾਅਦ ਉਹ ਕਿਤੇ ਨਜ਼ਰ ਨਹੀਂ ਆਉਂਦਾ, ਅਤੇ ਕੁਛ ਫਾਲਸ AI ਜਨਰੇਟਡ ਰਿਪੋਰਟਸ ਵੀ ਸਾਹਮਣੇ ਆਈਆਂ ਜੋ ਜਿਨ੍ਹਾਂ ਦੇ ਬਾਰੇ ਇਹ ਕਿਹਾ ਗਿਆ ਕਿ
ਉਹ ਪੁਲਿਸ ਨੇ ਫਿਰ ਬੇਨਤੀ ਕੀਤੀ ਕਿ ਕੰਮ ਨਾ ਕਰੋ, ਕੋਈ ਅਲਟਰਡ ਇਮੇਜ

0: ਵੀਡੀਓਜ਼ ਅਤੇ ਜਿਹੜੀਆਂ ਹੈਗੀਆਂ ਨੇ ਜੀ ਉਹ ਸਾਨੂੰ ਕਹਿੰਦੇ ਆ ਰਹੀਆਂ ਅਤੇ ਉਹਦੇ ਨਾਲ ਕੰਮ ਹੋਰ ਖਰਾਬ ਹੁੰਦਾ ਸਾਡਾ ਵੀ ਸਮਾਂ ਖਰਾਬ ਹੁੰਦਾ ਜੀ। ਖੈਰ ਹੁਣ ਇਸ ਖੋਜ ਨੂੰ ਥੋੜ੍ਹਾ ਜਿਹਾ ਬਦਲਿਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ 'ਚ ਫਿਰ ਅਪਡੇਟ ਪੁਲਿਸ ਹੋਰ ਦੇਵੇਗੀ ਜੀ। ਇੱਕ ਬ੍ਰੇਕ ਤੋਂ ਬਾਅਦ ਪਰਤਦੇ ਹਾਂ।
1: ਕੀ ਹੋਇਆ?
2: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
1: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲੋ 4039036757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696। ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ।

ਖਰਚਾ ਕੀਤਾ ਤੇ ਜਿੰਨਾ ਖਰਚਾ ਦੱਸਿਆ ਗਿਆ ਸੀ ਉਸ ਤੋਂ ਕਾਫੀ ਜ਼ਿਆਦਾ ਹੋ ਗਿਆ। ਫਿਰ ਉਸ ਨੂੰ ਵੇਚਣ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਪਾਈਪ ਲਾਈਨ ਨੂੰ, ਟਰਾਂਸ ਮਾਊਂਟੇਨ ਨੂੰ, ਪਰ ਮਾਹਿਰਾਂ ਨੇ ਉਸੇ ਵੇਲੇ ਕਿਹਾ ਸੀ ਕਿ ਇਹ ਪਾਈਪ ਲਾਈਨ ਨੂੰ ਜਲਦ ਕਾਹਲੀ ਵਿੱਚ ਵੇਚਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਹ ਲੰਬਾ ਸਮਾਂ ਸਰਵ ਕਰੇਗੀ, ਇਸ ਨਾਲ ਸਰਕਾਰਾਂ ਨੂੰ ਚਲਾਉਣ ਵਿੱਚ ਵੱਧ ਫਾਇਦਾ ਹੋਵੇਗਾ ਵੇਚਣ ਨਾਲੋਂ। ਸੋ ਟਰਾਂਸ ਮਾਊਂਟੇਨ ਪਾਈਪ ਲਾਈਨ ਦੀ ਕਪੈਸਿਟੀ ਵਧਾਈ ਸੀ ਅਤੇ ਉਹਦੇ ਉੱਪਰ ਸਰਕਾਰਾਂ ਨੇ ਉਸ ਨੂੰ ਪ੍ਰਾਈਵੇਟ ਦੇ ਕੋਲੋਂ ਖਰੀਦ ਕੇ ਅਤੇ ਉਸ ਦੀ ਕਪੈਸਿਟੀ ਵਧਾਈ ਅਤੇ ਹੁਣ ਇਹ ਜਿਹੜਾ ਨਵਾਂ 1 ਮਿਲੀਅਨ ਬੈਰਲ ਤੱਕ ਪਹੁੰਚਾਉਣਾ ਹੈ ਜੀ, ਇਹਦੇ ਨਾਲ ਹੋਰ ਹੋਵੇਗਾ। ਸੋ ਪਾਈਪ ਲਾਈਨ ਜਿਹੜੀ ਹੈ ਇਹ ਜਿਹੜੀ ਇਸ ਵੇਲੇ ਐਗਜ਼ਿਸਟਿੰਗ ਟਰਾਂਸ ਮਾਊਂਟੇਨ ਪਾਈਪ ਲਾਈਨ ਹੈ ਇਹਦੇ ਨਾਲ ਨਾਲ ਜਾਵੇਗੀ। ਕਿਤੇ ਥੋੜ੍ਹਾ ਜਿਹਾ ਰਸਤੇ ਵਿੱਚੋਂ ਪਹਾੜਾਂ ਵਿੱਚੋਂ ਜਾ ਕੇ ਥੋੜ੍ਹਾ ਜਿਹਾ ਰੂਟ ਇੱਕ ਜਗ੍ਹਾ ਤੋਂ ਬਦਲਦਾ ਹੈ, ਮੈਂ ਗੌਰ ਨਾਲ ਦੇਖਿਆ ਜੋ। ਸੋ ਇਹ ਨਾਲ ਨਾਲ ਬਣੇਗੀ ਅਤੇ ਵੈਨਕੂਵਰ ਦੇ ਸਾਊਥ ਵਾਲੇ ਪਾਸੇ ਇੱਕ ਬੰਦਰਗਾਹ 'ਤੇ ਜਾ ਕੇ ਖੁੱਲ੍ਹੇਗੀ ਪੋਰਟ ਦੇ ਉੱਪਰ, ਅਤੇ ਇਹਦੇ ਨਾਲ ਕੈਨੇਡਾ ਦਾ ਤੇਲ ਬਾਹਰ ਭੇਜਣ ਦਾ ਜਿਹੜਾ ਟੀਚਾ ਹੈ ਉਹ 20% ਤੋਂ ਹੋਵੇਗਾ, ਅਤੇ ਜਦੋਂ ਏਸ਼ੀਆ ਵਗੈਰਾ ਨੂੰ ਜਾਣ ਲੱਗੇਗਾ ਫਿਰ ਉਸ ਤੋਂ ਵੀ ਦੁੱਗਣਾ ਇਹ ਸਪਲਾਈ ਜਿਹੜੀ ਹੈ ਬਣੇਗੀ। ਅਤੇ ਇਹਦੇ ਨਾਲ ਪੈਸੀਫਿਕ ਦੇ ਰਸਤੇ ਨੂੰ ਅਲਬਰਟਾ ਦਾ ਤੇਲ ਪਹੁੰਚਾਉਣਾ ਅਤੇ ਪੂਰੀ ਕੈਨੇਡਾ ਦੀ ਇਕੋਨਮੀ ਨੂੰ ਉਹਦੇ ਵਿੱਚੋਂ ਲਾਹਾ ਮਿਲਣਾ, ਬ੍ਰਿਟਿਸ਼ ਕੋਲੰਬੀਆ ਨੂੰ ਉਹਦੀਆਂ ਫੀਸਾਂ ਮਿਲਣੀਆਂ, ਇਸ ਨਾਲ ਕੈਨੇਡਾ ਦੀ ਇਕੋਨਮੀ ਵਿੱਚ ਚੰਗਾ ਯੋਗਦਾਨ ਪੈਣ ਦੀ ਸੰਭਾਵਨਾ ਹੈ। ਅਲਬਰਟਾ ਦਾ ਜਾਂ ਕੈਨੇਡਾ ਦੇ ਤੇਲ ਦੇ ਵਿੱਚ ਏਸ਼ੀਆ ਦੇ ਵਿੱਚੋਂ ਜੋ ਮੰਗ ਉੱਠ ਰਹੀ ਹੈ ਅਤੇ ਇਹਦੇ ਵਿੱਚ ਇੱਕ ਸਿਕਿਓਰ ਸਟੇਬਲ ਸਪਲਾਈ ਜਿਹੜੀ ਹੈ ਇੱਧਰੋਂ ਸਾਨੂੰ ਮਿਲ ਰਹੀ ਹੈ, ਅਤੇ ਬਜਾਏ ਇਸ ਦੇ ਕਿ ਮਿਡਲ ਈਸਟ ਵਿੱਚੋਂ ਅਸੀਂ ਲਈਏ, ਏਸ਼ੀਆ ਦਾ ਤੇਲ ਜਿਹੜਾ ਹੈ ਇਹ ਇਸ ਦੀ ਡਿਮਾਂਡ ਜਿਹੜੀ ਆ ਅਗਲੇ ਕੁਛ ਸਾਲਾਂ ਦੇ ਵਿੱਚ ਫਲੈਟ ਵੀ ਹੋਵੇਗੀ, ਖਾਸ ਤੌਰ 'ਤੇ ਜਦੋਂ ਚਾਈਨਾ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਚਾਈਨਾ ਵਿੱਚ ਅਗਲੇ ਦਹਾਕੇ ਵਿੱਚ, ਅਗਲੀ ਡੈਕਡ ਦੇ ਵਿੱਚ ਪੀਕ ਤੱਕ ਕੰਮ ਪਹੁੰਚ ਜਾਵੇਗਾ, ਭਾਵ ਜਿੰਨਾ ਤੇਲ ਉਹਨਾਂ ਨੇ ਵੱਧ ਤੋਂ ਵੱਧ ਖਪਤ ਜਿਹੜੀ ਹਰ ਮੁਲਕ ਦੀ ਰੋਜ਼ ਵੱਧ ਰਹੀ ਹੈ, ਚਾਈਨਾ ਵਾਲੇ ਉਸ ਲੈਵਲ 'ਤੇ ਪਹੁੰਚ ਜਾਣਗੇ ਕਿ ਉਸ ਤੋਂ ਬਾਅਦ ਫਿਰ ਉਹਨਾਂ ਦਾ ਵਧੇਗਾ ਨਹੀਂ, ਕਿਉਂਕਿ ਇਲੈਕਟ੍ਰਿਕ ਵੱਲ ਨੂੰ ਬਹੁਤ ਤੇਜ਼ੀ ਨਾਲ ਉਹ ਸ਼ਿਫਟ ਹੋ ਰਹੇ ਨੇ ਅਤੇ ਕਲੀਨਰ ਐਨਰਜੀ ਵੱਲ ਨੂੰ ਦੁਨੀਆ ਸ਼ਿਫਟ ਹੋ ਰਹੀ ਹੈ। ਅਤੇ ਕੈਨੇਡੀਅਨ ਹੈਵੀ ਬੈਰਲਸ ਨੂੰ ਕੰਪੀਟੀਸ਼ਨ ਜਿਹੜਾ ਹੈ ਉਹ ਹੋਰਨਾਂ ਮੁਲਕਾਂ ਤੋਂ ਮਿਲਦਾ ਰਹੇਗਾ, ਖਾਸ ਤੌਰ 'ਤੇ ਸਸਤੇ ਜਿਹੜਾ ਰਸ਼ੀਆ ਦਾ ਤੇਲ ਹੈ ਉਸ ਤੋਂ ਚੰਗਾ ਕੰਪੀਟੀਸ਼ਨ ਮਿਲਦਾ ਰਹੇਗਾ, ਇਸ ਕਰਕੇ ਵੇਚਣਾ ਉਨਾ ਸੌਖਾ ਨਹੀਂ ਹੋਵੇਗਾ। ਅਲਬਰਟਾ ਗੌਰਮੈਂਟ ਕਹਿੰਦੀ ਹੈ ਕਿ ਪਾਈਪ ਲਾਈਨ ਜਿਹੜੀ ਹੈ ਇਹ ਨੈਸ਼ਨਲ ਇੰਪੋਰਟੈਂਸ, ਰਾਸ਼ਟਰੀ ਹਿੱਤ ਦੀ ਪਾਈਪ ਲਾਈਨ ਹੈ ਅਤੇ ਇਹਦੀ ਅਗਲੇ ਸਾਲ ਦੇ ਅਖੀਰ ਤੱਕ ਉਸਾਰੀ ਸ਼ੁਰੂ ਹੋ ਜਾਵੇਗੀ। ਜੇ ਮਾਰਕੀਟ ਬਹੁਤ ਲੰਬਾ ਸਮਾਂ ਸਟੇਬਲ ਨਹੀਂ ਰਹਿਣ ਵਾਲੀ ਫਿਰ ਇਸ 'ਤੇ ਕੀ ਇੰਨੀਆਂ ਰਕਮਾਂ ਖਰਚਣੀਆਂ ਜਾਇਜ਼ ਨੇ, ਵੱਡਾ ਸਵਾਲ ਹੈ ਜੀ। ਉੱਧਰ ਕੈਨੇਡਾ ਅਤੇ ਅਮਰੀਕਾ ਦੇ ਦਰਮਿਆਨ ਵਪਾਰਕ ਸੰਬੰਧ ਕੋਈ ਚੰਗੇ ਨਹੀਂ ਰਹੇ, ਪਰ ਦੂਜੇ ਪਾਸੇ ਨਵੇਂ ਰਸਤੇ ਵੀ ਖੋਲ੍ਹੇ ਜਾ ਰਹੇ ਨੇ। ਜੋ ਵਿੰਡਸਰ ਸ਼ਹਿਰ ਹੈ ਕੈਨੇਡਾ ਦਾ ਅਤੇ ਡਿਟਰੋਇਟ ਜੋ ਹੈ ਉਹ ਅਮਰੀਕਾ ਦਾ ਸ਼ਹਿਰ ਹੈ, ਵਿੰਡਸਰ ਡਿਟਰੋਇਟ ਦੇ ਆਸੇ ਪਾਸੇ ਦੋ ਲਾਂਘੇ, ਦੋ ਬਾਰਡਰ ਕ੍ਰੋਸਿੰਗ ਬੜੇ ਜ਼ੋਰਦਾਰ ਤਰੀਕੇ ਨਾਲ ਚੱਲ ਰਹੀਆਂ ਨੇ, ਬਲਕਿ 3 ਚੱਲ ਰਹੀਆਂ ਨੇ। ਇਸ ਦੇ ਵਿੱਚੋਂ ਅੰਬੈਸਡਰ ਬ੍ਰਿਜ ਹੈ ਜੋ ਬਹੁਤ ਵੱਡਾ, ਬਹੁਤ ਪੁਰਾਣਾ ਹੈ, ਉਹ ਪਾਣੀ ਦੇ ਵਿੱਚੋਂ ਦੀ ਸੁਰੰਗ ਹੈ ਜੋ ਅੰਬੈਸਡਰ ਦੇ ਲਾਗੇ ਹੀ ਹੈ, ਅਤੇ ਹੋਰ ਹੈਗੀਆਂ ਨੇ ਜੀ। ਲੇਕਿਨ ਹੁਣ ਜੋ ਅੱਜ ਤੋਂ ਨਵਾਂ ਰਸਤਾ ਖੋਲ੍ਹਿਆ ਗਿਆ ਹੈ ਇਹ ਕਈ ਮਹੀਨਿਆਂ ਦੇ ਰੌਲੇ ਰੱਪੇ ਤੋਂ ਬਾਅਦ ਗੋਡੀ ਹੋਵ ਇੰਟਰਨੈਸ਼ਨਲ ਬ੍ਰਿਜ, ਗੋਡੀ ਹੋਵ ਜਿਹੜਾ ਹੈ ਬ੍ਰਿਜ, ਇਸ ਦੇ ਵਿੱਚੋਂ ਅੱਜ ਸਵੇਰੇ ਸੈਰੇਮੋਨੀਅਲ ਕ੍ਰੋਸਿੰਗ ਕੀਤੀ ਗਈ ਅਤੇ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ, ਅਤੇ ਇਸ ਰਸਤੇ ਤੋਂ ਕਰੋੜਾਂ ਦਾ ਵਪਾਰ ਰੋਜ਼ਾਨਾ ਕ੍ਰੋਸ ਕਰੇਗਾ। ਲੇਕਿਨ ਜੋ ਕਲੇਮ ਕੀਤੇ ਗਏ ਨੇ ਦੋਵਾਂ ਪਾਸਿਆਂ ਵੱਲੋਂ ਉਹਨਾਂ ਨੂੰ ਲੈ ਕੇ ਅਜੇ ਵੀ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਟਰੱਕ ਡਰਾਈਵਰਾਂ ਵਾਸਤੇ ਇੱਥੋਂ ਫਾਸਟ ਜਿਹੜਾ ਹੈ ਪੁਲ ਤੋਂ ਕ੍ਰੋਸਿੰਗ ਜਿਹੜੀ ਆ ਹੋਵੇਗੀ, ਅਤੇ ਟਰੱਕਰਸ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਰਸਤਾ ਤੇਜ਼ ਜ਼ਰੂਰ ਮਿਲੇਗਾ ਪਰ ਇੱਥੋਂ

ਸਮੂਥ ਟਰਾਂਸਪੋਰਟ ਤਾਂ ਹੋਵੇਗੀ ਕਿਉਂਕਿ ਤਿੰਨ ਤਿੰਨ ਲੇਨਾਂ ਨੇ ਅਤੇ ਚੈੱਕ ਜਿਹੜੇ ਬੂਥ ਨੇ ਇਮੀਗ੍ਰੇਸ਼ਨ ਦੇ ਅਤੇ ਹੋਰ ਉਹ ਕਾਫੀ ਨੇ, ਸਿਕਿਉਰਿਟੀ ਕਲੀਅਰੈਂਸ ਉਹਨਾਂ ਨੂੰ ਛੇਤੀ ਮਿਲੇਗੀ, ਪਰ ਇਹਦੇ ਨਾਲ ਕੋਈ ਉਹਨਾਂ ਦਾ ਖਰਚਾ ਨਹੀਂ ਘਟੇਗਾ। ਖੈਰ ਇੱਕ ਬੜੀ ਵੱਡੀ ਓਪਨਿੰਗ ਜਿਹੜੀ ਹੈ ਦੇਖੀ ਜਾ ਰਹੀ ਅਤੇ ਦੋਵਾਂ ਦੇਸ਼ਾਂ ਵੱਲੋਂ ਟੋਲ ਸਾਂਝੇ ਤੌਰ 'ਤੇ ਉਗਰਾਇਆ ਜਾਵੇਗਾ, ਇਹ ਇਸ ਦੀ ਪੁਲ ਦੀ ਅਜੇ ਤੱਕ ਖਾਸੀਅਤ ਹੈ। ਖੈਰ ਇਹ ਕਿੰਨੇ ਸਾਲਾਂ ਤੱਕ ਕਿਵੇਂ ਸੇਵਾ ਕਰਦਾ ਹੈ ਦੋਵਾਂ ਮੁਲਕਾਂ ਦੀ ਇਹ ਪੁਲ ਸਮਾਂ ਦੱਸੇਗਾ ਜੀ। ਉੱਧਰ ਟੋਰਾਂਟੋ ਪੁਲਿਸ ਦੇ ਅਫਸਰ ਕਹਿੰਦੇ ਨੇ ਕਿ US ਦੇ ਇੱਕ ਕੌਂਸਲੇਟ ਦਫ਼ਤਰ 'ਤੇ ਸੋਮਵਾਰ ਤੜਕੇ 4:45 'ਤੇ ਸ਼ੂਟਿੰਗ ਕੀਤੀ ਗਈ ਅਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਸ਼ੱਕੀ ਵਿਅਕਤੀ ਜਿਸਨੇ ਗੋਲੀ ਚਲਾਈ ਹੈ ਉਸਦਾ ਪਿੱਛਾ ਕੀਤਾ ਗਿਆ ਡੌਨ ਵੈਲੀ ਪਾਰਕਵੇ 'ਤੇ ਜੋ ਕੌਂਸਲੇਟ ਹੈ। ਇੰਸੀਡੈਂਟ 4:45 ਹੋਇਆ ਯੂਨੀਵਰਸਿਟੀ ਐਵੀਨਿਊ 'ਤੇ ਅਤੇ 4 ਮਹੀਨੇ ਪਹਿਲਾਂ ਵੀ ਇਹ March 10 ਨੂੰ ਅਜਿਹਾ ਕੰਮ ਹੋਇਆ ਸੀ ਕਿ ਗੋਲੀਆਂ ਚਲਾਈਆਂ ਗਈਆਂ ਸੀ ਇਸੇ ਬਿਲਡਿੰਗ 'ਤੇ, US ਕੌਂਸਲੇਟ ਆਫਿਸ ਹੈ। ਟੋਰਾਂਟੋ ਪੁਲਿਸ ਦੀ ਸਿਕਿਉਰਿਟੀ ਡਿਟੇਲ ਜਿਹੜੀ ਹੈ ਉਹ ਕਾਫੀ ਇਸ ਵਿੱਚ ਆ ਰਹੀ ਹੈ ਅਤੇ ਇਹ ਜਿਹੜੀ ਗੱਡੀ ਹੈ ਜਿਸ ਵਿੱਚ ਇੱਕ ਜਿਹਦੀ ਭਾਲ ਕੀਤੀ ਜਾ ਰਹੀ ਸੀ ਇਸ ਨੂੰ ਅਫਸਰਾਂ ਨੇ ਫਿਰ ਮੰਨਿਆ ਜਾਂਦਾ ਕਿ ਲੋਕੇਟ ਕੀਤਾ ਅਤੇ ਤੇਜ਼ੀ ਨਾਲ ਉਸ ਕਾਰ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਹੜੀ ਸਪੀਡ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਗਈ, ਫਿਰ ਅਫਸਰਾਂ ਨੇ ਇਸ ਦਾ ਪਿੱਛਾ ਕਰਨਾ ਛੱਡ ਦਿੱਤਾ, ਸੋ ਫਰਾਰ ਹੈ। ਡਿਸਕੰਟੀਨਿਊ ਕਰਤੀ ਗਈ ਸਪੀਡ, 140 ਦੀ ਸਪੀਡ ਦੱਸੀ ਗਈ ਹੈ ਜੀ। ਇੱਥੇ ਤਾਂ ਬਹੁਤ ਬਹੁਤ ਜ਼ਿਆਦਾ ਵੀ ਹੋ ਜਾਂਦੇ ਨੇ, ਬਹੁਤੀਆਂ ਗੱਲਾਂ ਕਲੀਅਰ ਨਹੀਂ ਇਸ ਹਮਲੇ ਦੇ ਬਾਰੇ। ਖੈਰ ਅਗਲੀ ਖਬਰ ਵੱਲ ਅਸੀਂ ਚੱਲਦੇ ਹਾਂ ਜੀ। ਇੱਕ ਨਵੇਂ ਨੈਸ਼ਨਲ ਸਰਵੇ ਤੋਂ ਪਤਾ ਲੱਗਦਾ ਹੈ ਕਿ ਅਲਬਰਟਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਪੂਰੇ ਹੋਰ ਬਾਕੀ ਸੂਬਿਆਂ ਦੇ ਵਿੱਚ ਜੋ ਰੌਲਾ ਪੈਂਦਾ ਰਹਿੰਦਾ ਹੈ ਹੈਲਥ ਕੇਅਰ ਨੂੰ ਲੈ ਕੇ, ਉਸ ਨਾਲ ਇਕੱਲੇ ਲੋਕ ਪਰੇਸ਼ਾਨ ਨਹੀਂ, ਉਸ ਨਾਲ ਸਾਡੇ ਜਿਹੜੇ ਮੈਡੀਕਲ ਐਕਸਪਰਟਸ ਨੇ, ਸਰਵਿਸ ਪ੍ਰੋਵਾਈਡਰ ਨੇ, ਉਹ ਵੀ ਔਖੇ ਨੇ ਅਤੇ ਪ੍ਰੈਸ਼ਰ ਹੇਠ ਕੰਮ ਕਰ ਰਹੇ ਨੇ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਦੇ ਵਿੱਚ ਇੱਕ ਸਟੱਡੀ ਜਿਹੜੀ ਹੈ ਉਹ ਛਾਪੀ ਗਈ ਹੈ। ਇਸ ਵਿੱਚ ਇਹ ਪਤਾ ਲੱਗਦਾ ਹੈ ਕਿ 10 ਐਮਰਜੈਂਸੀ ਫਿਜ਼ੀਸ਼ੀਅਨ ਦੇ ਵਿੱਚੋਂ ਇੱਕ ਆਪਣੀ ਜੌਬ ਸਪੈਸ਼ਲਿਟੀ ਦੇ ਵਿੱਚ ਜਿਹੜਾ ਹੈ ਛੱਡ ਗਏ ਨੇ ਅਤੇ ਉਹਨਾਂ ਵਿੱਚੋਂ ਵਾਸਟ ਮਜੋਰਿਟੀ, ਵੱਡੀ ਮਜੋਰਿਟੀ ਜਿਹੜੇ ਨੇ ਉਹ ਆਪਣੇ ਆਵਰਸ ਘਟਾ ਰਹੇ ਨੇ, ਜਾਂ ਜਿਹੜਾ ਉਹਨਾਂ ਦੇ ਕੰਮ ਦੇ ਦੌਰਾਨ ਉਹਨਾਂ ਦਾ ਧੂੰਆਂ ਨਿਕਲ ਜਾਂਦਾ ਜਿਹਨੂੰ ਕਹਿੰਦੇ ਮੈਨੇਜ ਬਰਨਆਊਟ ਕੰਮ ਕਰਨੀ ਹੈ, ਉਸ ਨੂੰ ਠੀਕ ਕਰਨ ਲਈ ਕਰਦੇ ਰਹਿੰਦੇ ਨੇ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਦੇ ਵਿੱਚ ਕ੍ਰੋਸ ਕੰਟਰੀ 2025 ਦਾ ਇੱਕ ਸਰਵੇ ਕੀਤਾ ਗਿਆ ਅਤੇ ਪੂਰੇ ਮੁਲਕ ਦੇ ਵਿੱਚੋਂ ਹਾਫ ਆਫ ਅੱਧੇ ਜਿਹੜੇ ਸੀ ਸਰਵੇ ਦੇ ਵਿੱਚ ਭਾਗ ਲੈਣ ਵਾਲੇ, ਉਹਨਾਂ ਨੇ ਕਿਹਾ ਕਿ ਆਪਣੇ ਕਲੀਨਿਕਲ ਆਵਰ ਅਸੀਂ 20% ਘਟਾ ਦਿੱਤੇ ਨੇ ਅਤੇ 10% ਕਹਿੰਦੇ ਨੇ ਕਿ ਅਸੀਂ ਆਪਣੀ ਸਪੈਸ਼ਲਿਟੀ ਛੱਡ ਗਏ ਹਾਂ, ਅਸੀਂ ਨਹੀਂ ਇਸ ਵਿੱਚ ਬਹੁਤਾ ਹੁਣ ਇੰਨੀ ਇੰਟੈਂਸਿਟੀ ਨਾਲ ਕੰਮ ਕਰ ਨਹੀਂ ਸਕਦੇ। ਫਿਜ਼ੀਸ਼ੀਅਨ ਬਰਨਆਊਟ ਦੇ ਨਾਲ ਕੁਆਲਿਟੀ ਕੇਅਰ ਜਿਹੜੀ ਹੈ ਲੋਅ ਹੋ ਜਾਂਦੀ ਹੈ ਅਤੇ ਪੇਸ਼ੈਂਟ ਦੀ ਸੇਫਟੀ ਰਿਸਕ 'ਤੇ ਹੋ ਜਾਂਦੀ ਹੈ ਅਤੇ ਜੌਬ ਹੋਰ ਵੀ ਖਤਰਨਾਕ ਹੋ ਜਾਂਦੀ ਹੈ, ਇਹ ਉਹਨਾਂ ਦਾ ਕਹਿਣਾ। ਸੋ ਆਪਣੇ ਕੰਮ ਤੋਂ ਹੀ ਸੰਤੁਸ਼ਟ ਨਹੀਂ ਅਤੇ ਸਾਡਾ ਉਹਨਾਂ 'ਤੇ ਨਾਰਾਜ਼ਗੀ ਕਰਨੀ ਕਿ ਉਹ ਕੇਅਰ ਨਹੀਂ ਕਰਦੇ ਜਾਂ ਉਹ ਕਰਦੇ, ਫਿਰ ਬੜਾ ਔਖਾ ਹੋ ਜਾਂਦਾ ਜੀ ਇਹ ਕੰਮ। ਸੋ ਕ੍ਰਾਈਸਿਸ ਆਖਿਆ ਜਾ ਰਿਹਾ ਇਸ ਸਿਸਟਮ ਨੂੰ, ਸਰਕਾਰ ਇਸ ਲਈ ਕੀ ਕਰੇਗੀ ਇਹ ਸਮਾਂ ਦੱਸੇਗਾ ਜੀ। ਦੁਨੀਆ ਭਰ ਦੇ ਵਿੱਚ ਰਹਿਣ ਲਈ ਜਿਹੜੇ ਬਿਹਤਰੀਨ ਜਗ੍ਹਾ ਨੇ, ਬੈਸਟ ਕੰਟਰੀਜ਼ ਨੇ, ਲਿਵੇਬਲ ਕੰਟਰੀਜ਼, ਉਹਨਾਂ ਵਿੱਚ ਕੈਨੇਡਾ ਦਾ ਨਾਮ ਉੱਚਿਆਂ ਦੇ ਵਿੱਚ ਹਮੇਸ਼ਾ ਰਿਹਾ। ਏਅਰਪੋਰਟਾਂ ਅਸੀਂ ਸਾਂਝੀਆਂ ਕਰਦੇ ਰਹੇ ਹਾਂ, ਪਰ ਇੱਕ ਰਿਪੋਰਟ ਹੈ ਜਿਸ ਵਿੱਚ ਕੈਨੇਡਾ ਦੇ ਬੈਸਟ 10 ਬੈਸਟ ਸ਼ਹਿਰ ਜਿਹੜੇ ਰਹਿਣ ਲਈ, ਬੈਸਟ ਸਿਟੀਜ਼ ਟੂ ਲਿਵ ਇਨ ਕੈਨੇਡਾ 2026 ਲਈ, ਉਹਨਾਂ ਦੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਵਿੱਚ ਕੀ ਦੇਖਿਆ ਗਿਆ, ਸੇਫਟੀ, ਕੁਆਲਿਟੀ ਆਫ ਲਾਈਫ, ਪਬਲਿਕ ਹੈਲਥ ਕੇਅਰ, ਸਟਰੋਂਗ ਇਕਾਨਮੀ, ਨੈਚੁਰਲ ਬਿਊਟੀ, ਜੋਬਸ, ਅਫੋਰਡੇਬਿਲਟੀ, ਕਲਾਈਮੇਟ, ਕਮਿਊਨਿਟੀ ਅਮੈਨਿਟੀਜ਼, ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜੋ ਸਮਰੀ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਨੰਬਰ 1 ਕੈਨੇਡਾ ਦੀ ਰਾਜਧਾਨੀ ਨੂੰ ਮਿਲਿਆ ਹੈ ਓਟਵਾ ਨੂੰ। ਸਟੇਬਲ ਗੌਰਮੈਂਟ ਇੰਪਲਾਇਮੈਂਟ, ਗਰੋਇੰਗ ਟੈਕਨੋਲੋਜੀ ਸੈਕਟਰ ਅਤੇ ਕੈਨੇਡਾ ਦੀ ਸਟਰੋਂਗੈਸਟ ਜੋਬ ਮਾਰਕੀਟ ਇਹਨੂੰ ਮੰਨਿਆ ਗਿਆ ਅਤੇ ਸਿਆਲ ਕਹਿੰਦੇ ਬੜੇ ਸਖ਼ਤ ਹੁੰਦੇ ਨੇ, ਪਰ ਹਾਊਸਿੰਗ ਜੋ ਘਰਾਂ ਦੀ ਕੀਮਤ ਹੈ ਟੋਰਾਂਟੋ ਅਤੇ ਵੈਨਕੂਵਰ ਦੇ ਮੁਕਾਬਲੇ

ਲਈ ਕਾਫੀ ਸਹੀ ਆ। ਉਸ ਤੋਂ ਬਾਅਦ ਕੈਲਗਰੀ ਹੈ ਜੀ ਦੂਸਰੇ ਨੰਬਰ ਤੇ। ਕੈਲਗਰੀ ਜਿਹੜਾ ਹੈ ਸਟਰੋਂਗੈਸਟ ਕੰਬੀਨੇਸ਼ਨ ਆਫ ਇੰਪਲਾਇਮੈਂਟ ਅਪਰਚੁਨਿਟੀ ਤੇ ਅਫੋਰਡੇਬਿਲਿਟੀ, ਵੇਜ ਠੀਕ ਨੇ, ਪ੍ਰੋਵਿੰਸ਼ੀਅਲ ਸੇਲ ਟੈਕਸ ਨਹੀਂ ਹੈ ਕੋਈ, ਤੇ ਅਫੋਰਡੇਬਲ ਹਾਊਸਿੰਗ ਹੈ ਰੈਲੇਟਿਵਲੀ ਕੰਪੈਰੇਟਿਵਲੀ, ਤੇ ਲਿਵਿੰਗ ਸਟੈਂਡਰਡ ਵੀ ਠੀਕ ਹੈ, ਤੇ ਇਸ ਕਰਕੇ ਇਹ ਹੈ। ਤੇ ਰੌਕੀ ਮਾਊਂਟੇਨ ਦੇ ਲਾਗੇ ਛਾਗੇ ਹੈ ਤੇ ਸਿਆਲ ਇੱਥੇ ਵੀ ਕਹਿੰਦੇ ਬੜੇ ਸਖ਼ਤ ਹੁੰਦੇ ਨੇ। ਇਸ ਤੋਂ ਬਾਅਦ ਕਿਊਬੈਕ ਸਿਟੀ, ਕੈਨੇਡਾ ਦੇ ਸੇਫੈਸਟ ਸਿਟੀ ਦੇ ਵਿੱਚੋਂ ਇੱਕ ਹੈ, ਲੋਅਰ ਕੋਸਟ ਆਫ ਲਿਵਿੰਗ ਹੈ ਤੇ ਸਾਰੀ ਚੀਜ਼ਾਂ ਨੇ। ਇਸ ਤੋਂ ਬਾਅਦ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ, ਮਾਈਲਡੈਸਟ ਵੈਦਰ ਹੈ ਤੇ ਕੋਸਟਲ ਲਾਈਫ ਸਟਾਈਲ ਹੈ, ਸੇਫਟੀ, ਹੈਲਥ ਕੇਅਰ, ਨੇਚਰ ਨੂੰ, ਬੀਚਿਸ, ਪਾਰਕ, ਆਊਟਡੋਰ ਹਾਊਸਿੰਗ, ਘਰ ਮਹਿੰਗੇ ਨੇ ਪਰ ਉੱਥੇ ਰਹਿਣ ਵਾਲੇ ਕਹਿੰਦੇ ਨੇ ਕਿ ਵਰਥ ਹੈ ਸਾਨੂੰ ਵਧੀਆ। ਹੈਲੀਫੈਕਸ ਨੋਵਾ ਸਕੋਸ਼ੀਆ ਪੰਜਵੇਂ ਤੇ ਹੈ ਜੀ, ਤੇ ਐਟਲਾਂਟਿਕ ਕੈਨੇਡਾ ਦਾ ਇਕਨੋਮਿਕ ਸੈਂਟਰ ਵਜੋਂ ਉੱਭਰ ਰਿਹਾ ਸ਼ਹਿਰ ਵੀ ਪੰਜਵੇਂ ਨੰਬਰ ਤੇ। ਉਸ ਤੋਂ ਬਾਅਦ ਫਿਰ ਓਕਵਿਲ ਤੇ ਬਰਲਿੰਗਟਨ ਆਉਂਦੇ ਨੇ ਜੀ, ਫਿਰ ਸੱਤਵੇਂ ਤੇ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਦਾ ਹੈ, ਤੇ ਇਹਦੇ ਵਿੱਚ ਹਾਈ ਹਾਊਸਿੰਗ ਕੋਸਟ ਜਿਹੜੀ ਹੈ ਇਸ ਨੂੰ ਰੈਂਕਿੰਗ ਦੇ ਵਿੱਚ ਖਿੱਚ ਕੇ ਬਹੁਤ ਪਿੱਛੇ ਲੈ ਜਾਂਦੀ ਹੈ। ਵਿਨੀਪੈਗ ਮੈਨੀਟੋਬਾ, ਫਰੈਡਰਿਕਟਨ ਨਿਊ ਬ੍ਰਾਂਸਵਿਕ ਤੇ ਦਸਵਾਂ ਟੋਰਾਂਟੋ ਓਨਟੇਰੀਓ ਜਿਹੜਾ ਹੈ ਤੇ ਉੱਥੇ ਵੀ ਹਾਈ ਹਾਊਸਿੰਗ ਕੋਸਟ ਤੇ ਓਵਰਆਲ ਲਿਵਿੰਗ ਐਕਸਪੈਂਸ ਜਿਹੜੇ ਨੇ ਇਹਨਾਂ ਨੂੰ ਵਧੀਆ ਨਹੀਂ ਮੰਨਿਆ ਜਾ ਰਿਹਾ। ਖੈਰ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਜੋ ਮਾਰਕੀਟ ਦੀ ਰਿਪੋਰਟ ਅਸੀਂ ਸ਼ੁਰੂ ਵਿੱਚ ਸਾਂਝੀ ਕਰਦੇ ਹਾਂ, ਅਸੀਂ ਜਿਹੜਾ ਹੁਣ ਜਿਹੜਾ ਉਸਨੂੰ ਐਂਡ ਦੇ ਵਿੱਚ ਸਾਂਝੀ ਕਰ ਲੈਂਦੇ ਹਾਂ। ਡਾਲਰ ਦੀ ਕੀਮਤ ਜਿਹੜਾ ਫਲਕਚੁਏਟ ਹੋ ਰਹੀ ਸੀ ਤੇ ਮੈਂ ਕਿਹਾ ਜਿਹੜਾ ਫੇਟ ਕਰ ਲੈਂਦੇ ਹਾਂ, ਦੇਖ ਲੈਂਦੇ ਕਿ ਹੋਰ ਕੀ ਬਣਦਾ। ਲੇਕਿਨ ਉਸ ਤੋਂ ਪਹਿਲਾਂ ਇੱਕ ਖਬਰ ਹੋਰ ਹੈ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਕੈਲਗਰੀ ਦੇ ਵਿੱਚ ਜਿਹੜਾ ਓਵਲ ਓਲੰਪਿਕ ਕੈਲਗਰੀ ਓਲੰਪਿਕ ਓਵਲ ਹੈ ਉਸਨੂੰ ਅਪਗ੍ਰੇਡ ਕਰਨ ਲਈ $52 million ਦੀਆਂ ਗ੍ਰਾਂਟਾਂ ਸਾਂਝੇ ਤੌਰ ਤੇ ਦਿੱਤੀਆਂ ਗਈਆਂ ਹਨ ਅਲਬਰਟਾ ਦੀ ਸਰਕਾਰ ਤੇ ਕੈਨੇਡਾ ਦੀ ਸਰਕਾਰ ਨੇ, ਤੇ ਇਹਨੂੰ ਰੀਨਿਊ ਕੀਤਾ ਜਾਵੇਗਾ। ਸਪੀਡ ਸਕੇਟਿੰਗ ਫੈਸਿਲਿਟੀ ਜਿਹੜੀ ਹੈ 1988 ਦੀ ਵਿੰਟਰ ਓਲੰਪਿਕ ਲਈ ਤਿਆਰ ਕੀਤੀ ਗਈ ਸੀ, ਤੇ ਯੂਨੀਵਰਸਿਟੀ ਆਫ ਕੈਲਗਰੀ ਦੇ ਕੈਂਪਸ ਤੇ ਇਸ ਵਿੱਚ ਬਹੁਤ ਸਾਰੀਆਂ ਕਮਿਊਨਿਟੀ ਯੂਨੀਵਰਸਿਟੀ ਹਾਈ ਪਰਫਾਰਮੈਂਸ ਐਥਲੈਟਿਕ ਫੈਸਿਲਿਟੀ ਤੇ ਨੈਸ਼ਨਲ ਸਪੀਡ ਸਕੇਟਿੰਗ ਟੀਮ ਦੇ 4 ਦਹਾਕੇ ਤੋਂ ਬਾਅਦ ਇੱਥੇ ਕੰਪੀਟੀਸ਼ਨ ਹੋ ਚੁੱਕੇ ਨੇ, ਤੇ ਇਹਦੀ ਜਿਹੜੀ ਹੈ ਆਈਸ ਬਣਾਉਣ ਦੀ ਜਿਹੜੀ ਕੈਪੇਬਿਲਿਟੀ ਹੈ ਕਹਿੰਦੇ ਉਹ ਹੁਣ ਖਤਮ ਹੋਣ ਵਾਲੀ ਹੈ, ਤੇ ਇਹਦੇ ਨਾਲ ਲੀਕ ਵਗੈਰਾ ਤੇ ਪਾਈਪ ਕਨੈਕਸ਼ਨ ਜਿਹੜੇ ਨੇ ਜੀ ਫਲੋਰ ਦੇ ਵਿੱਚ ਉਹ ਕਾਫੀ ਕਮਜ਼ੋਰ ਹੋ ਚੁੱਕੇ ਨੇ। ਫੈਡਰਲ ਗਵਰਨਮੈਂਟ ਨੇ ਅਨਾਊਂਸ ਕੀਤਾ ਸੀ ਕੁਛ ਜਿਹੜੀ ਸੀ ਕੋਈ ਸਕੀ ਐਂਡ ਸਨੋਬੋਰਡ ਫੈਸਿਲਿਟੀਜ਼ ਨੂੰ ਕਿਊਬੈਕ, ਯੂਕੋਨ ਤੇ ਅਲਬਰਟਾ ਬੀਸੀ ਵਿੱਚ ਦੇਣ ਨੂੰ, ਤੇ ਫੈਡਰਲ ਸਰਕਾਰ ਨੇ ਕੁਛ $3 million ਟੋਪ ਅਪ ਹੋਰ ਕੀਤਾ ਅਥਲੈਟਿਕ ਅਸਿਸਟੈਂਟ ਪ੍ਰੋਗਰਾਮ ਦੇ ਵਿੱਚ, ਤੇ ਇਸ ਨੂੰ ਹੁਣ ਅਪਗ੍ਰੇਡ ਕੀਤਾ ਜਾਵੇਗਾ ਜੀ। ਜੇ ਮਾਰਕੀਟ ਦੀ ਗੱਲ ਕਰੀਏ ਤਾਂ ਕੱਚੇ ਤੇਲ ਦੀਆਂ ਕੀਮਤਾਂ ਡਿੱਗੀਆਂ ਨੇ, ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰੀ ਫੇਰ 100 ਦੇ ਲਾਗੇ ਕਹਾਣੀ ਪਹੁੰਚ ਗਈ ਸੀ, ਤੇ ਉਸ ਤੋਂ ਬਾਅਦ ਅੱਜ ਜਿਹੜਾ WTI ਕਰੂਡ ਆਇਲ ਹੈ ਜੀ ਉਹ 82-83 ਦੇ ਲਾਗੇ ਟ੍ਰੇਡ ਹੋ ਰਿਹਾ, $82-83 ਪਰ ਬੈਰਲ, ਤੇ ਬ੍ਰੈਂਟ ਕਰੂਡ ਹੈ $88 ਪਰ ਬੈਰਲ ਦੇ ਲਾਗੇ ਛਾਗੇ ਟ੍ਰੇਡ ਹੋ ਰਿਹਾ ਜੀ। ਇਹ ਕੱਚੇ ਤੇਲ ਦੀਆਂ ਕੀਮਤਾਂ ਨੇ। ਇੱਕ ਅਮਰੀਕਨ ਡਾਲਰ ਦੀ ਕੀਮਤ ਦੇ ਤੁਹਾਨੂੰ ਅੱਜ $1 ਤੇ 41 ਸੈਂਟ ਕੈਨੇਡੀਅਨ ਮਿਲ ਜਾਣਗੇ, $1.41। ਇਹ ਕੈਨੇਡਾ ਦੇ ਨਾਲ ਕੰਪੈਰੀਜ਼ਨ ਹੈ, ਕੈਨੇਡਾ ਦਾ ਜਾਂ $1 ਹੋਵੇ ਤਾਂ ਤੁਹਾਨੂੰ 70 ਸੈਂਟ ਅਮਰੀਕਾ ਦੇ ਮਿਲ ਜਾਣਗੇ ਜੀ। ਇੱਕ ਅਮਰੀਕਨ ਦੇ ਤੁਹਾਨੂੰ $95 ਤੇ 77 ਸੈਂਟ ਮਿਲਣਗੇ, $95.77 ਮਾਫ ਕਰੇ ਜੀ, 95 ਇੱਕ ਅਮਰੀਕਨ ਦੇ 95 ਰੁਪਏ 77 ਪੈਸੇ ਮਾਫ ਕਰਨਾ। ਇੱਕ ਕੈਨੇਡੀਅਨ ਦੇ ਅੱਜ ਤੁਹਾਨੂੰ $67.89 $67.89 ਤੁਹਾਨੂੰ ਮਿਲ ਜਾਣਗੇ ਜੀ। ਇਹ ਕੁਛ ਮਾਰਕੀਟ ਦੇ ਹਾਲਾਤ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ, 8 ਵਜੇ ਅੰਮ੍ਰਿਤ ਬਰਾੜ ਜੀ ਦਾ ਵੈਸੇ ਤਾਂ ਪ੍ਰੋਗਰਾਮ ਹੁੰਦਾ ਜਿਹੜਾ ਛੁੱਟੀਆਂ 'ਤੇ ਨੇ, ਅਤੇ ਉਹਨਾਂ ਦੀ ਜਗ੍ਹਾ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ, ਇੱਕ ਖਾਸ ਇੰਟਰਵਿਊ ਆਪ ਜੀ ਨਾਲ ਜਿਹੜੀ ਹੈ ਉਹ ਸਾਂਝੀ ਕੀਤੀ ਜਾਵੇਗੀ, ਅਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ, ਅਤੇ ਪ੍ਰੋਗਰਾਮ ਦਾ ਸਮਾਂ ਲਗਭਗ ਸਮਾਪਤ ਹੈ। ਸੋ ਜਿਹੜੀ ਅਸੀਂ ਖਬਰ ਦਿੱਤੀ ਸੀ ਕਿ ਕੈਲਗਰੀ ਦੇ ਵਿੱਚ ਪਾਰਕਰ ਵੈਲਸ ਨਾਂ ਦਾ ਬੱਚਾ ਹੈ ਉਸ ਦੀ ਬਾਰੇ ਅਸੀਂ ਦੱਸ ਚੁੱਕੇ ਹਾਂ ਕਿ ਕੈਲਗਰੀ ਪੁਲਿਸ ਨੇ ਗਰਾਊਂਡ ਸਰਚ ਜਿਹੜੀ ਹੈ ਉਹ ਰੋਕ ਦਿੱਤੀ ਹੈ, ਅਤੇ ਉਹ ਹੁਣ ਟਿਪਸ ਇਨਫੋਰਮੇਸ਼ਨ 'ਤੇ ਜਿਹੜਾ ਪੁਲਿਸ ਕੰਮ ਕਰੇਗੀ, ਉਹਨਾਂ ਕੋਲ ਜਾਣਕਾਰੀ ਮਿਲੇਗੀ ਤਾਂ ਫਿਰ ਹੀ ਉਹ ਖੋਜ ਕਰਨਗੇ। ਸੋ ਉਹਨਾਂ ਨੇ ਉਹਦੀ ਇਨਫੋਰਮੇਸ਼ਨ

0: ਕੁਐਸਚਨ ਹੈ ਜੀ ਉਹ ਜਿਹੜੀ ਉਹਦੇ ਤੇ ਆਧਾਰਿਤ ਕੰਮ ਕੀਤਾ ਜਾਵੇਗਾ ਸੋ ਇਹ ਬੱਚਾ ਅਨਫੋਰਚੂਨੇਟਲੀ ਅਜੇ ਤੱਕ ਨਹੀਂ ਸਾਨੂੰ ਮਿਲਿਆ ਜੀ ਜੋ ਗੁੰਮ ਹੋਇਆ ਸੀ 11 ਸਾਲਾਂ ਦਾ ਪਾਰਕਰ ਵੈਲਸ ਜੋ ਆਟਿਜ਼ਮ ਦਾ ਪੀੜਤ ਹੈ ਸੁਣ ਤੇ ਬੋਲ ਨਹੀਂ ਸਕਦਾ ਜੀ ਉਹ ਸੁਣ ਸਕਦਾ ਬੋਲ ਨਹੀਂ ਸਕਦਾ ਮਾਫੀ ਚਾਹੁੰਦਾ ਜੀ ਸੁਣ ਸਕਦਾ ਬੋਲ ਨਹੀਂ ਸਕਦਾ ਸੋ ਇਹ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਸਮਾਪਤੀ ਕਰਦੇ ਹਾਂ ਕੁਝ ਪਲਾਂ ਦੇ ਵਿੱਚ ਸਵਰੀਨ ਕੌਰ ਜਸਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ। ਡਰੱਗਜ਼ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: Calgary's oldest, biggest and only South Asian radio station, Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit sabarang.ca.
4: 94.7 FM Radio Sursangam. Har hafte weekante suno. Monday to Friday, Sham 4 to 5. Kuldeep Singh Vichar Charcha. Sham 8 to 9, Jitendar Pannu. Radio Sursangam.ca. Phone 403-585-0910. Radio Sursangam.
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
6: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ,

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ। ਅੱਜ 27 ਜੁਲਾਈ ਦਿਨ ਸੋਮਵਾਰ ਹੈ ਤੇ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 5:07 ਦਾ ਸਮਾਂ ਹੋ ਗਿਆ। 6 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ। ਮਾਨਸ ਪਹੁਜਾ ਨੇ, ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਕਾਲ ਕਰ ਸਕਦੇ ਹੋ 5878312108 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਵਿੱਚ ਅਗਲਾ ਸੁਨੇਹਾ YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਹੋਰਾਂ ਦਾ। ਘਰਾਂ ਦੇ ਵਿੱਚ ਜੇਕਰ ਤੁਹਾਡੇ ਬਜ਼ੁਰਗ ਨੇ ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਲਈ ਤੁਹਾਨੂੰ ਹੋਮ ਕੇਅਰ ਚ ਸਰਵਿਸਿਸ ਚਾਹੀਦੀਆਂ ਨੇ, ਬਜ਼ੁਰਗਾਂ ਦੇ ਕੋਲੋਂ ਆਪਣੇ ਆਪ ਨਹਾਇਆ ਨਹੀਂ ਜਾਂਦਾ, ਆਪਣੇ ਆਪ ਕੱਪੜੇ ਨਹੀਂ ਬਦਲ ਸਕਦੇ, ਆਪਣੇ ਆਪ ਖਾ ਪੀ ਨਹੀਂ ਸਕਦੇ, ਤੁਸੀਂ ਕੰਮਾਂ ਕਾਰਾਂ ਤੇ ਜਾਂਦੇ ਹੋ ਤੇ ਤੁਸੀਂ ਇੰਜ ਸੋਚਦੇ ਹੋ ਕਿ ਕੋਈ ਏਦਾਂ ਦਾ ਸਟਾਫ ਮਿਲ ਜੇ ਜਿਹੜਾ ਬੋਲੀ ਵੀ ਸਾਡੇ ਬਜ਼ੁਰਗਾਂ ਦੀ ਬੋਲਦਾ ਹੋਵੇ ਤਾਂ ਕਿ ਉਹਨਾਂ ਦਾ ਜੀ ਵੀ ਲੱਗਾ ਰਹੇ ਸਾਂਭ ਸੰਭਾਲ ਦੇ ਨਾਲ ਨਾਲ, ਤਾਂ ਤੁਸੀਂ ਫਿਰ YYC ਹੋਮ ਕੇਅਰ ਤੇ ਵੀਰਪਾਲ ਕੌਰ ਟਾਟੋਰਾ ਨੂੰ ਕਾਲ ਕਰ ਸਕਦੇ ਹੋ। ਇਹ ਸੇਵਾਵਾਂ ਤੁਹਾਨੂੰ ਦੇਣਗੇ ਤੇ ਬਿੱਲ ਜਿਹੜਾ ਉਹ ਸਿੱਧਾ ਸਰਕਾਰ ਨੂੰ ਕਰਨਗੇ। ਵੀਰਪਾਲ ਕੌਰ ਟਾਟੋਰਾ ਦਾ ਨੰਬਰ ਹੈ ਜੀ 8257600983 8557606903 ਹੋਮ ਕੇਅਰ।

ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਓਏਸਿਸ ਸਮਾਈਲ ਮੈਡੀਕਲ ਜਿਹੜੇ ਕਿ ਸਨਰਿਜ ਮਾਲ ਦੇ ਬਿਲਕੁਲ ਲਾਗੇ ਨੇ ਨਵੇਂ ਪੇਸ਼ੈਂਟਸ ਲੈ ਰਹੇ ਨੇ ਤੇ ਸਭ ਤੋਂ ਸੁਰਖਰੂ ਹੋਣ ਵਾਲੀ ਗੱਲ ਇਹ ਹੈ ਕਿ ਅਪਾਇੰਟਮੈਂਟ ਨਹੀਂ ਲੈਣੀ ਪੈਂਦੀ ਤੁਸੀਂ ਵਾਕ ਇਨ ਜਾ ਸਕਦੇ ਹੋ ਹਫਤੇ ਦੇ 6 ਦਿਨ ਖੁੱਲੇ ਹੁੰਦੇ ਨੇ ਓਏਸਿਸ ਸਮਾਈਲ ਮੈਡੀਕਲ ਵਾਲੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਮਰਸੀਡੀਜ ਬੈਂਸ ਕੰਟਰੀ ਹਿਲਸ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਜੇਕਰ ਤੁਸੀਂ ਨਵੀਂ ਗੱਡੀ ਲੈਣੀ ਹੈ ਤੇ ਲੈਣੀ ਵੀ ਮਰਸੀਡੀਜ ਦੀ ਹੈ ਤੇ ਫਿਰ ਤੁਸੀਂ ਮਰਸੀਡੀਜ਼ ਬੈਂਸ ਕੰਟਰੀ ਹਿਲਸ ਹੀ ਜਾਣਾ ਹੈ ਕਿਉਂਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲੇ ਹੈ 70 ਤੋਂ 80 ਗੱਡੀਆਂ ਸ਼ੋਰੂਮ ਦੇ ਅੰਦਰ ਹੀ ਖੜੀਆਂ ਹੁੰਦੀਆਂ ਤੇ ਗੌਰਵ ਸ਼ਰਮਾ ਉੱਥੇ ਤੁਹਾਨੂੰ ਮਿਲਣਗੇ ਜਿਹੜੇ ਕਿ ਤੁਹਾਡੀ ਡੀਲ ਨੂੰ ਹੋਰ ਵੀ ਸੁਖਾਲਿਆਂ ਕਰਨਗੇ ਗੌਰਵ ਸ਼ਰਮਾ ਦਾ ਫੋਨ ਨੰਬਰ ਹੈ ਜੀ 403-903-6657 403-903-6757 ਗੌਰਵ ਸ਼ਰਮਾ ਮਰਸੀਡੀਜ਼ ਬੈਂਸ ਕੰਟਰੀ ਹਿਲਸ ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਵਾਲੇ ਜਿਹੜੇ ਕਿ ਦਾਲਾਂ ਸਬਜ਼ੀਆਂ ਦੇਸੀ ਘਿਓ ਦੇ ਵਿੱਚ ਬਣਾਉਂਦੇ ਨੇ ਜੇਕਰ ਤੁਹਾਡਾ ਮਾਲ ਪੋੜੇ ਖਾਣ ਨੂੰ ਜੀ ਕਰਦਾ ਤੇ ਤੁਸੀਂ ਸ਼ਨੀ ਐਤਵਾਰ ਨੂੰ ਮਦਰ ਇੰਡੀਆ ਰੈਸਟੋਰੈਂਟ ਦੇ ਵਿੱਚ ਜਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਜੀ ਕਰਦਾ ਕਦੇ ਕਦੇ ਸਟਰੀਟ ਫੂਡ ਖਾਣ ਨੂੰ ਜੀ ਕਰਦਾ ਹੁੰਦਾ ਡੋਸਾ ਖਾਣ ਨੂੰ ਜੀ ਕਰਦਾ ਇੰਡੀਅਨ ਪਰੌਂਠੇ ਖਾਣ ਨੂੰ ਜੀ ਕਰਦਾ ਤਾਂ ਤੁਸੀਂ ਮਦਰ ਇੰਡੀਆ ਰੈਸਟੋਰੈਂਟ ਜਾਓ 24 ਘੰਟੇ ਤੇ 7 ਦਿਨ ਖੁੱਲੇ ਹੁੰਦੇ ਨੇ ਮਦਰ ਇੰਡੀਆ ਰੈਸਟੋਰੈਂਟ ਫੋਨ ਨੰਬਰ 403-461-6161

0: ਕਿੱਥੇ ਰਹਿ ਗਈ
1: ਬਾਈ ਇੱਧਰ ਛੱਡ ਉੱਧਰ ਦੇਖ ਲੱਗੀ ਹੈ ਦਾਈ ਸ਼ੁਰੂ ਹੁਣ
2: ਨਹੀਂ ਕੁੜੀਓ ਹੁਣ ਨਿਕਲ ਵੀ ਆਓ ਬਾਹਰ ਤੁਹਾਡਾ ਤਾਂ ਬਿੰਦੀ ਸੁਰਖੀਆਂ ਨਹੀਂ ਪੂਰਾ ਹੁੰਦਾ ਉਹ ਜਿਹੜੀ ਵਿਆਹ ਵਾਲੀ ਕੁੜੀ ਆ ਉਹਦੇ ਤਾਂ ਬਟਨਾ ਲਾ ਦੋ ਆਪਣੇ ਮੂੰਹ ਫੇਰ ਥੱਪ ਲਿਓ
3: ਮੰਮੀ ਇਹ ਹਮੇਸ਼ਾ ਇੱਦਾਂ ਕਰਦੀ ਹੈ
4: ਕੋਣੀ ਗਰਾਂ ਲਈ
2: ਨਾ ਬਾਨੀ ਨਾ ਮੈਂ

0: ਸਮਾਮਾ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ
1: 587-832-1208 ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਚ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਮਨੀ ਜੀ ਲਿਖਦੇ ਨੇ ਚੇਤੂ ਸਾਡੇ ਕੋਲ ਨਾ ਹੁੰਦਾ ਬੁੱਲਾ ਕੋਲੋਂ ਬੋਲਣਾ ਹੁੰਦਾ ਦਿਨ ਤਾਂ ਕੱਟ ਹੀ ਜਾਣੀ ਸੀ ਪਰ ਸ਼ਾਇਦ ਇਹ ਮਾਹੌਲ ਨਾ ਹੁੰਦਾ ਤੇਰੇ ਨਾਲ ਹੀ ਸ਼ਾਮਾਂ ਸਾਡੀਆਂ ਤੇਰੇ ਨਾਲ ਸਵੇਰੇ ਨੇ ਜਿੰਨੇ ਸਾਵੀ ਬਚਦੇ ਸਾਡੇ ਸਾਰੇ ਸਜਣਾ ਤੇਰੇ ਨੇ ਸਾਰੇ ਸਜਣਾ ਤੇਰੇ ਨੇ

0: ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732 1208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ

0: ਦੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 5876174696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
1: ਹੈਲੋ ਹਾਂਜੀ ਵੀਰੇ ਬਣਿਆ ਕੁਝ ਪੀਆਰ ਦਾ
2: ਓ ਯਾਰ ਕਿਹੜੀ ਕੀ ਦੱਸਾਂ ਯਾਰ ਜਦੋਂ ਵੀ ਤੇਰੀ ਫੈਨ ਲਾਉਣ ਲੱਗਦੇ ਆ ਉਦੋਂ

0: बस पूछना इंश्योरेंस कंफर्मेशन नहीं आई टाइम ते ते हुन फिर एक दिन वेट करनी पैनी है ते बच्चियां नु फिर नहीं मिल होना दो दिन
1: ओहो रह गए ना फिर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गल करके कोई हल लब्भो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
3: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
4: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
5: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू जां फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਫੱਟਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
4: ਮਰਸੀਡੀਜ਼ ਬੈਂਸ ਕੰਟਰੀ ਹਿਲਸ
1: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
6: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ